ਆਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਰ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆ ਤੁਧ ਵਿਣ ਸਿੱਧੀ ਕਿਰਾ ਨਾ ਪਾਈਆ ਕਰ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਆਗਿਆ ਕਰਤ ਰਿਹਾ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਹੁ ਕਰਿਆ। ਉਡੇ ਉਡਿਆ ਵੈਸੈ ਕੋਸਾ, ਤੁਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਭਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ,

ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਤੁਧ ਜੀ, ਜਾ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੈ ਹੈ ਤੁਧ ਜੀ, ਸੇ ਜਨ ਯੁਗ ਮਹਿ ਸੁਖ ਵਾਸੀ। ਸੇ ਮੁਕਤ ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਹੁ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤੈਨੂੰ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੀ ਭਗਤ ਸਾਲਾਹਣ ਤੂੰ ਜੀ, ਹਰ ਅਨਕਾ ਨੇਕਾਨੰਤਾ।

ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵਿਖੈ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ବହୁ ସୁଖୀ ବସାଏ ମୋର ପରିବାର ସେବକ ଶିଖ ସବାଇ କର୍ତ୍ତାର ମୋର ଛା ନିଜ କର ଦାଇ କରିଆଇ ସବରଣ କୋ ଆଜ ସଙ୍ଗରିଆ ପୂର୍ଣ୍ଣ ହୋଇ ହମାରୀ ଆଶା ତୋର ଭଜନ କୀ ରାହ ପ୍ୟାସା ତୁମେ ଛାଡ଼ ਕੋਈ ਅਵਰ ਨਾ ਧਿਆਉਂ ਜੋ ਗੁਰ ਚਾਹੂ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਖਾਦ ਮੁਝੇ ਅਭਰਿਆਈ ਮਰਨ ਕਾਲ ਕਾ ਤ੍ਰਾਸ ਭਰਿਆ ਊ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਜੋ ਕਰਿਓ ਰੱਛਾ

ਮਾਰ ਜਪਨ ਕਾਲ ਸਭ ਜਗਤ ਬਣਾਇਓ ਦੇਵ ਤੈ ਤੋ ਜਛਨ ਉਪਜਾਇਓ

ਭੂਪਾ ਅੰਡਜ ਜੇਰਜ ਸੇਤਜ ਕਿਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੁ ਫੂਰ ਰਾਜਾ ਹੁਮ ਬੈਠਾਉ ਕਹੁ ਸਿਮਟ ਭਉ ਸ਼ੰਕਰ ਕਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਭਵ ਆਦਿ ਜੁਗਾਦਿਸ ਰੂਪ ਸਜਮ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਕੀ ਤਾਪ ਤਨ ਕਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੜ ਚਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮਹਿ ਸੰਭਾਰਾਉ ਕਾਲ ਫਾਸਤੇ ਤਾਹੁ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁੱਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੂ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੂ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨਕੋ ਛਾ ਕਰਤਾ ਸ੍ਰੀ ਅਸ ਧੁਜ ਜਾ ਭੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜੈਲ

ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਬਾਰੋ ਵਾਹਿਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਆਏ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮੋਹਿ ਔਰ ਨ ਦਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮਾਇਆ ਦਵਾਰ ਤੋਹੇ ਆਪਣਾ ਜਾਨੂ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈਹਾ ਤੂੰ ਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਤਿਹਨਾਉ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਬਿਓ ਬਾਚੋ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੂੰ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤਸਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀਂ ਜਲ ਤੇ ਉਪਿਤ ਰੰਗ ਜਾਓ ਜਲ ਹੀ ਵਿਖੈ ਸਮਾਏ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆਮੈ ਕਥਾ ਸੰਖੇਪ ਤੇ ਸਭ ਕਹਿਤ ਸੁਣਾਏ ਕਾਬਾ ਚੰਦ ਦੋਹਰਾ

ਜਾਓ ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਹਿੰਦੂਕ ਪਾਪ ਤਿਹ ਨਿਕਟ ਨਿਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦ ਬਿਆਛਵ ਸਕੈ ਨ ਕੋਈ। ਸੰਮਤ ਸਤਰਹ ਸਹਿਸ ਪਚਾਵਣ, ਆੜਵਦੀ ਪ੍ਰਥਮ ਸੁਖ ਦਾਵਣ। ਤਾਂ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਹੁ ਸੁਧਾਰਾ ਦੋਹਰਾ। ਨੇਤਰ ਤੌਂਕੇ ਚਰਨ ਤਰ, ਸਤਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ, ਰਗਬਰ ਕਥਾ ਪ੍ਰਸੰਗ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨਵਜੀਆਂ ਵਧਾਈਆਂ।

ਸਭਨ ਗਲੰ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ। ਸਾਚੇ ਸਾਹਿਬ ਕਿਆ ਨਾਹੀਂ ਕਰਤੇ ਰਾਹੀਂ, ਕਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ

ਗੁਰੂ ਮੇਰੇ ਸਾਧ ਸਿੰਘ ਜੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰੂ ਇਤਿਹਾਸ ਦੇ ਲੜੀਵਾਰ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਨੂੰ ਸਰਵਨ ਕਰੋ ਜੀ, ਜਿੰਨੇ ਵਿੱਚ ਸਤਿਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ।

0: संतत बाकी चारों केरी।
1: वाहिगुरु जी का खालसा, वाहिगुरु जी की फतेह। फतत पावन भगत वत्सल करुणा निदान, गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र हजूरी अंदर सुबाए मान जुड़ मिल बैठी गुरु प्यारी, गुरु की साजी निवाजी साध संगत जीओ, सतगुरां दी अपार रहमत बख्शिश सदका आप वडभागी गुरसिख संगतां गुरु दरबार अंदर सज रहे सुंदर दीवाना विच सुबाए मान हो के सतगुरां दे पावन पवित्र दर्शन दी दारे परसना कीते हन। अमृत बाणी आरती आरता होर शब्दां दा रस पिन्ना, शब्द कीर्तन सत्कार योग रागी जत्थे दी मुबारक रसना तो सरवण करके मिले हुए मोलक मनुखा जन्म दे सुवासा घड़ियां समय नू सफल बना रहे। सतगुरु रहमत करन गरीब निवाज, धन श्री गुरु ग्रंथ साहिब महाराज जी दे पहले प्रकाश उत्सव नू मुख रखदिया होया गुरु घर विखे अज तो श्री अखंड पाठ साहिब प्रकाश होए। आए साल की तरह समूही मातावां बीबियां भैणां वल्लों माता खीवी जी इस्त्री सतसंग सभा समूह संगतां वल्लों श्री अखंड पाठ साहिब अज प्रकाश होए। सतगुरां दे 422वें प्रकाश दिहाड़े नूं समर्पित गुरु घर विखे श्री अखंड पाठ साहिब प्रकाश होए ने। आप संगतां ने पावन शब्द बाणी दी वडियाई बाणी दे राही जो सतगुरां कीती है बाणी दी समझ पै जावे, बाणी दे नाल प्यार प्रेम बन जावे सिख दे मन दा, वो पावन शब्द आप जी ने सरवण कीते ने। अमृत बाणी हर हर तेरी, सुन सुन होवै परमगत मेरी, जलन बुझी शीतल होए मनुआ, सतगुर का दर्शन पाए जी। ऐसी बाणी है, बाणी महाराज जी ने पहला कहा अमृत सरीखी है इहदे विच, ये जो तुका ने। फिर बाणी का फल की है, बाणी पढ़न वाले नूं कित्थों तक ले जांदी है। पहला तो कहा अमृत सच्चे पातशाह अकाल पुरख, हे वाहिगुरु निर्गुण स्वरूप जिहदे दर तों आई है वह निर्गुण स्वरूप आ, वह जोत रूप आ हरी अकाल पुरख, वह वाहिगुरु की दरगाह तो वो दर तो वो स्वरूप के विचों वो बोल अपने वो अपनी आवाज अपना उपदेश सतगुरां दे राही प्रगट होया है। आंकिया धुर की बाणी आई जो धुरा रूप है जो आदि रूप है जगत का सदा सथिर है आप, धुर की बाणी आई ताई क्या अमृत बाणी हर हर तेरी। वाहिगुरु सच्चे पातशाह हे हरी अकाल पुरख निर्गुण स्वरूप, ये बाणी जड़ी तेरी है ना, ये नहीं क्या भी साड़ी बाणी है सतगुरां वेखो, ये नहीं क्या कि ते भी मैं बाणी उच्चारण कर रहे हैं मेरी बाणी है। आपां भावें कह देने सतगुरु नानक देव साहब जी की बाणी जो मुखारबिंद उन्होंने उच्चारण होई करके, पर सतगुरु सच्चे पातशाह कहिंदे ने अकाल पुरख तेरी बाणी है तेरे दर तो आई है तेरी कृपा नाल सफुर हुई है साढ़े मुख राही गुरु दे मुख राही गुरु दे हिरदे विच आई ते गुरु दे मुख राही बाहर प्रगट हुई साकार हुई है, है अकाल पुरख दे दर तो आई हुई। ਆਈ ਹੋਈ ਹੈ, ਬਣਾਈ ਹੋਈ ਨਹੀਂ ਕਿਸੇ ਦੀ, ਵਿਸ਼ੇਸ਼ ਕਰਕੇ ਉਚਾਰੀ ਹੋਈ ਨਹੀਂ ਜਿਵੇਂ ਕਵੀ ਕਵਿਤਾਵਾਂ ਉਚਾਰਦੇ ਨੇ ਜਾਂ ਹੋਰ ਦੁਨੀਆ ਦੀਆਂ ਪੁਸਤਕਾਂ ਲਿਖਦੇ ਨੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇੱਕ ਤਾਂ ਬਾਣੀ ਹੈ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਅਕਾਲ ਪੁਰਖ ਜੋ ਤੇਰੀ ਬਾਣੀ ਹੈ, ਤੇਰੇ ਦਰ ਤੋਂ ਆਈ ਹੋਈ, ਸਾਡੀ ਨਹੀਂ ਹੈ, ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਹੈ। ਹਾਂ, ਸਾਨੂੰ ਪਿਆਰੀ ਬਹੁਤ ਲੱਗੀ, ਸਾਡੀ ਪਿਆਰੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਵੀ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਹੇ ਹਰੀ, ਅਕਾਲ ਪੁਰਖ ਹਰ ਇੱਕ ਜਗ੍ਹਾ ਵਿਆਪਕ, ਤੇਰੀ ਜਿਹੜੀ ਬਾਣੀ ਹੈ ਅੰਮ੍ਰਿਤ ਸਰੀਖੀ ਹੈ, ਅੰਮ੍ਰਿਤ ਵਰਗੀ। ਅੰਮ੍ਰਿਤ ਹੁੰਦਾ ਮਿੱਠਾ, ਇੱਕ ਤਾਂ ਇਹਦੇ ਵਿੱਚ ਮਿਠਾਸ ਬਹੁਤ ਆ, ਬਾਣੀ ਵਿੱਚ ਰਸ ਆ, ਨਾਮ ਦਾ ਰਸ, ਨਾਮ ਰੂਪ ਹੈ, ਵਾਹਿਗੁਰੂ ਦੇ ਦਰ ਤੋਂ ਆਈ ਹੋਈ ਉਹਦਾ ਰੂਪ ਆ ਨਿਰੰਕਾਰ ਦਾ। ਜੇ ਉਹਦੀ ਬਾਣੀ ਉਹਦੇ ਦਰ ਤੋਂ ਆਈ, ਫਿਰ ਉਹਦੇ ਨਾਮ ਦਾ ਰਸ ਵੀ ਬਾਣੀ ਵਿੱਚ ਹੈ। ਇਸ ਕਰਕੇ ਕਿਹਾ ਸੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ, ਤਾਨਿਆ ਤਾਨਿਆ। ਵਾਹ ਵਾਹ ਬਾਣੀ ਹੈ, ਇਹ ਨਿਰੰਕਾਰ ਦਾ ਰੂਪ ਹੀ ਹੈ। ਜੇ ਨਿਰੰਕਾਰ ਦੇ ਦਰ ਤੋਂ ਆਈ ਹੈ ਤਾਂ ਫਿਰ ਨਿਰੰਕਾਰ ਅਤੇ ਬਾਣੀ ਵਿੱਚ ਕੀ ਫਰਕ ਹੈ ਬਈ? ਕੋਈ ਫਰਕ ਨਹੀਂ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ, ਫਿਰ ਇਹਦੇ ਬਰਾਬਰ ਹੋਰ ਕੋਈ ਨਹੀਂ ਹੈ। ਪੂਰਨ ਗਿਆਨ, ਪੂਰਨ ਨਾਮ ਦਾ ਰਸ, ਪੂਰਨ ਵਾਹਿਗੁਰੂ ਦਾ ਇੱਕ ਧਿਆਨ ਦਿੰਦੀ ਹੈ, ਫਿਰ ਇਹਦੇ ਬਰਾਬਰ ਹੋਰ ਕੋਈ ਗ੍ਰੰਥ ਨਹੀਂ ਹੋਵੇਗਾ, ਹੋਰ ਕੋਈ ਉਪਦੇਸ਼ ਨਹੀਂ ਹੋਵੇਗਾ ਜਿਹੜਾ ਸਾਰੀਆਂ ਗੱਲਾਂ 'ਚ ਪੂਰਨ ਹੋਵੇ। ਤਿਸ ਜੇਵ ਡਾਵਰ ਨਾ ਕੋਏ, ਤਾਂ ਹੀ ਕਿਹਾ ਸੀ ਨਿਰੰਕਾਰ ਉਹਦੇ ਦਰ ਤੋਂ ਆਈ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਇੱਕ ਤਾਂ ਮਹਾਰਾਜ ਕਹਿੰਦੇ ਇਹਨਾਂ ਤੁਕਾਂ ਵਿੱਚ, ਅੰਮ੍ਰਿਤ ਆ, ਮਿੱਠੀ ਹੈ ਬਾਣੀ। ਜਿਵੇਂ ਅੰਮ੍ਰਿਤ ਮਿੱਠਾ ਹੁੰਦਾ ਹੈ, ਜਿਵੇਂ ਸ਼ਹਿਦ ਮਿੱਠਾ ਹੁੰਦਾ ਹੈ। ਇੱਕ ਥਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਵੀ ਕਿਹਾ ਹੈ ਕਿ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਸਾਚੀ ਬਾਣੀ ਮਿੱਠੀ, ਜਿਹੜੇ ਸੱਚੇ ਅਕਾਲ ਪੁਰਖ ਦੇ ਦਰ ਤੋਂ ਸਦਾ ਥਿਰਾ ਬਿਨਾਸ਼ੀ ਦੇ ਰੂਪ ਵਿੱਚੋਂ ਦਰ ਤੋਂ ਜਿਹੜੀ ਬਾਣੀ ਆਈ ਹੈ ਨਾ, ਇਹ ਸੱਚੇ ਦੇ ਦਰ ਤੋਂ ਆਈ ਹੋਈ ਤਾਂ ਸੱਚੀ ਹੈ। ਇਹਦੇ ਵਿੱਚ ਕੋਈ ਕਰਮ ਕਾਂਡ ਪਖੰਡ ਨਹੀਂ ਹੈ, ਜਿਵੇਂ ਦੂਜੇ ਸ਼ਾਸਤਰਾਂ ਵਿੱਚ ਪੁਰਾਣਾਂ ਵਿੱਚ ਸਾਖੀਆਂ ਨੇ ਇਹੋ ਜਿਹੀਆਂ ਜਿਹੜੇ ਕਰਮ ਕਾਂਡ ਨੇ ਜਿਨ੍ਹਾਂ 'ਤੇ ਅੱਜ ਯਕੀਨ ਨਹੀਂ ਕੋਈ ਕਰ ਸਕਦਾ। ਕਰਮ ਕਾਂਡ ਉਪਾਸ਼ਨਾ ਨਹੀਂ ਹੈ, ਸੱਚੀ ਬਾਣੀ ਹੈ, ਸੱਚੇ ਦਰ ਦੀ ਗੱਲ ਕਰਦੀ, ਇੱਕ ਵਾਹਿਗੁਰੂ ਦੇ ਗੁਣ ਗਾਉਂਦੀ ਹੈ, ਸੱਚਾ ਉਪਦੇਸ਼ ਹੈ ਜੋ ਸੱਚ ਹੈ ਨਿਰੋਲ। ਸਾਚੀ ਬਾਣੀ ਮਿੱਠੀ, ਇੱਕ ਤਾਂ ਬਾਣੀ ਸੱਚੀ ਹੈ, ਸੱਚੇ ਦੇ ਦਰ ਤੋਂ ਆਉਣ ਕਰਕੇ ਉਹ ਸੱਚ ਦਾ ਉਪਦੇਸ਼ ਹੈ ਅਤੇ ਸੱਚ ਨਾਲ ਮੇਲਦੀ ਹੈ, ਸੱਚ ਦੀ ਪਹਿਚਾਣ ਕਰਾਉਂਦੀ ਹੈ, ਇੱਕ ਦੀ ਅਕਾਲ ਪੁਰਖ ਦੀ, ਇੱਕ ਦਾ ਗਿਆਨ, ਇੱਕ ਦਾ ਧਿਆਨ ਦਿੰਦੀ ਹੈ, ਹੋਰ ਕਿਸੇ ਵੀ ਤਰ੍ਹਾਂ ਦੀ ਉਪਾਸ਼ਨਾ ਨਹੀਂ। ਇੱਕ ਦੀ ਉਪਾਸ਼ਨਾ ਦਾ ਗਿਆਨ ਹੈ, ਵਾਰ ਵਾਰ ਜ਼ੋਰ ਦਿੱਤਾ ਹੈ ਇੱਕ ਨੂੰ ਜਪਣ 'ਤੇ, ਇੱਕ ਦੇ ਗੁਣ ਗਾਉਣ 'ਤੇ, ਇੱਕ ਨੂੰ ਧਿਆਉਣ 'ਤੇ। ਸੱਚੀ ਬਾਣੀ ਮਿੱਠੀ, ਸੱਚੀ ਹੈ ਬਾਣੀ, ਇੱਕ ਦਾ ਕਥਨ ਕਰ, ਸੱਚੇ ਅਕਾਲ ਪੁਰਖ ਦੇ ਦਰ ਤੋਂ ਆਈ ਹੈ। ਇੰਨ ਬਿੰਨ ਉਹਦੇ ਬੋਲ ਨੇ, ਸੱਚੇ ਅਕਾਲ ਪੁਰਖ ਦੇ ਫਿਰ ਸੱਚੀ ਹੈ। ਸਾਚੀ ਬਾਣੀ ਮਿੱਠੀ, ਫਿਰ ਮਿੱਠੀ ਹੈ, ਬਹੁਤ ਮਿੱਠਾ ਰਸ ਹੈ ਇਹਦੇ ਵਿੱਚ। ਹੁਣ ਅਕਾਲ ਪੁਰਖ ਦੇ ਬੋਲ ਮਿੱਠੇ ਹੀ ਹੋਣਗੇ ਨਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰਾ ਮੋਰਾ। ਜਦੋਂ ਇਹ ਸ਼ਬਦ ਪਹਿਲਾਂ ਸ੍ਰੀ ਮੁਖਵਾਕ ਪ੍ਰਗਾਸ਼ ਕਰਨ ਵੇਲੇ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਉਸ ਤੋਂ ਬਾਅਦ ਵਾਲੇ ਜਿਹੜੇ ਸੰਤ ਨੇ ਸੂਹੀ ਰਾਗ ਦੇ, ਇਹ ਮਹਾਰਾਜ ਦੀਆਂ ਆਪਸ ਵਿੱਚ ਵਿਚਾਰ ਹੋਏ ਸੀ ਅਕਾਲ ਪੁਰਖ ਦੇ ਨਾਲ। ਸਾਹਮਣੇ ਆ ਖੜੋਤੇ ਸੀ ਸੱਚੇ ਪਾਤਸ਼ਾਹ। ਆਪ ਹਰਿਮੰਦਰ ਸਾਹਿਬ ਜਦੋਂ ਨੀਂਹ ਪੁੱਟਣੀ ਸੀ ਸਰੋਵਰ ਦੇ ਵਿਚਕਾਰ ਹਰਕੀ ਪੌੜੀ ਵਾਲੇ ਥਾਂ ਜਿੱਥੇ ਹਰਕੀ ਪੌੜੀ ਦਾ ਨਾਂ ਉਹਨੂੰ ਤਾਂ ਹੀ ਦਿੱਤਾ ਗਿਆ, ਹਰੀ ਪਰਮੇਸ਼ਰ ਦੇ ਸਾਕਾਰ ਸਾਖਿਆਤਕਾਰ ਦਰਸ਼ਨ ਹੋਏ। ਉੱਥੇ ਆਪ ਜੀ ਨਾਲ ਬਚਨ ਬਿਲਾਸ ਹੋਏ, ਦਿਦਾਰੇ ਹੋਏ। ਮਗਰੋਂ ਗੁਰਸਿੱਖਾਂ ਪੁੱਛਿਆ ਸੀ, ਮਹਾਰਾਜ ਕੀ ਬਚਨ ਬਿਲਾਸ ਹੋਏ, ਤੁਸੀਂ ਤਾਂ ਮਗਨ ਹੋ ਗਏ ਸੀ, ਤੁਸੀਂ ਤਾਂ ਬੜੇ ਆਨੰਦ ਵਿੱਚ ਸੀ, ਤੁਹਾਨੂੰ ਦੇਖ ਰਹੇ, ਸਾਨੂੰ ਦਿਦਾਰੇ ਨਹੀਂ ਹੋ ਰਹੇ ਸੀ, ਤੁਹਾਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਰਹੇ। ਤਾਂ ਅਗਲਾ ਸ਼ਬਦ ਵਿੱਚ ਇਹੀ ਕਿਹਾ ਸੀ ਵੀ ਬੜੇ ਮਿੱਠੇ ਬੋਲ ਸੀ ਉਹਦੇ ਸੱਚੇ ਪਾਤਸ਼ਾਹ ਨੇ। ਅਗਲਾ ਸ਼ੰਤ ਆਇਆ ਤੂੰ ਹੁਕਮਨਾਮੇ ਤੋਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਾ ਕੌੜਾ, ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨਾ, ਉਗਣ ਕੋ ਨਾ ਚਿਤਾਰੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਬੜੇ ਮਿੱਠੇ ਬੋਲ ਨੇ ਉਹਦੇ, ਬਾਣੀ ਉਹਦੇ ਦਰ ਤੋਂ ਆਈ ਤਾਂ ਮਿੱਠੀ ਹੈ, ਉਹਦੇ ਆਪਦੇ ਬੋਲ ਨੇ ਸੱਚੇ ਪਾਤਸ਼ਾਹ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅਸੀਂ ਆਪਣੇ ਆਪ ਬੋਲਣਾ ਨਹੀਂ ਇਹ ਜਾਣਦੇ, ਸਾਡੇ ਬੋਲ ਨਹੀਂ ਹੈ, ਇਹ ਸਾਰਾ ਹੁਕਮ ਹੈ, ਜਿਵੇਂ ਹੁਕਮ ਆਉਂਦਾ ਉਹਦਾ, ਇਹ ਹੁਕਮ ਦੇ ਵਿੱਚ ਹੀ ਸਭ ਕੁਝ ਆ ਰਿਹਾ, ਬਾਣੀ ਹੁਕਮ ਦੇ ਵਿੱਚ ਹੀ ਅਸੀਂ ਕਹਿ ਰਹੇ ਹਾਂ, ਆਪਣੀ ਬੁੱਧੀ ਤੋਂ ਵਿਚਾਰ ਕੇ ਬੁੱਧ ਸਿਆਣਪ ਨਾਲ ਨਹੀਂ ਬਾਣੀ ਕਹਿ ਰਹੇ। ਉਹ ਆਪੋ ਬੋਲ ਨਾ ਜਾਣਦਾ, ਆਪੋ ਦਾ ਭਾਵ ਆਪਣੀ ਸਿਆਣਪ ਨਾਲ, ਜਿਵੇਂ ਕਵੀ ਕਵਿਤਾਵਾਂ ਬਣਾਉਂਦੇ ਨੇ, ਸਾਰਾ ਦਿਮਾਗ ਲਾ ਦਿੰਦੇ ਨੇ, ਇਕਾਂਤ ਜਗ੍ਹਾ ਪਹਿਲਾਂ ਲੱਭਦੇ ਨੇ, ਢੂੰਡਦੇ ਹਨ ਦਰਿਆਵਾਂ ਦੇ ਕਿਨਾਰੇ ਸ਼ਾਂਤ ਜਗ੍ਹਾ, ਫਿਰ ਆਪਣੀ ਬੁੱਧੀ ਦਾ ਬਲ ਲਾਉਂਦੇ ਨੇ, ਸਿਆਣਪਾਂ ਚਤੁਰਾਈਆਂ ਵਰਤਦੇ ਨੇ। ਇਵੇਂ ਨਹੀਂ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ, ਹੁਕਮ ਦੇ ਵਿੱਚ ਅੰਮ੍ਰਿਤ ਬਾਣੀ ਹਰ ਹਰ ਤੇ, ਉਹਦੇ ਮਿੱਠੇ ਬੋਲ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਮਹਾਰਾਜ ਦੇ ਬਚਨ ਹੋਰ ਵੀ ਆਉਂਦੇ ਨੇ, ਅੰਮ੍ਰਿਤ ਸਰੀਖੇ ਮਿੱਠੇ ਬਚਨ ਨੇ, ਜੋ ਸਤਿਗੁਰਾਂ ਦੀ ਬਾਣੀ ਹੈ, ਸਾਧ ਕੀ ਬਾਣੀ, ਸਾਧ ਸਤਿਗੁਰੂ ਦਾ ਵਾਚਕ ਹੈ। ਇੱਥੇ ਸਾਧ ਰੂਪ ਆਪਣਾ ਤਨ ਧਾਰਿਆ, ਮਹਾਗਨ ਤੇ ਆਪ ਉਬਾਰਿਆ, ਪਾਵਨ ਬਾਣੀ ਦੇ ਮਹਾਰਾਜ ਜੀ ਨੇ ਸਾਧੂ ਲਿਬਾਸ ਹੀ ਪਾਇਆ ਸੀ ਨਾ, ਉਦਾਸੀਆਂ 'ਤੇ ਚੜ੍ਹਨ ਲੱਗਿਆ, ਬਾਣੀ ਉਚਾਰਨ ਤੋਂ ਪਹਿਲਾਂ ਉਦਾਸੀਆਂ 'ਤੇ ਚੜ੍ਹੇ ਜਦੋਂ ਸੱਚੇ ਪਾਤਸ਼ਾਹ। ਸਾਧ ਸਤਿਗੁਰਾਂ ਦੀ ਬਾਣੀ ਅੰਮ੍ਰਿਤ ਸਰੀਖੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਇੱਕ ਵਾਰ ਨਹੀਂ ਬਾਣੀ ਨੂੰ ਅੰਮ੍ਰਿਤ ਕਿਹਾ, ਕਿਤੇ ਮਿਠਾਸ, ਅੰਮ੍ਰਿਤ ਤੋਂ ਭਾਵ ਮਿਠਾਸ ਆ ਇਹਦੇ ਵਿੱਚ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਹੇ ਹਰੀ ਅਕਾਲ ਪੁਰਖ, ਅਤੇ ਬਾਣੀ ਤੇਰੀ ਹੈ ਅਤੇ ਇੱਕ ਮਿੱਠੀ ਹੈ ਅੰਮ੍ਰਿਤ ਸਰੀਖੀ। ਦੂਜਾ ਅੰਮ੍ਰਿਤ, ਮ੍ਰਿਤ ਤੋਂ ਭਾਵ ਮੌਤ, ਮੌਤ ਅੰਗ ਜਦੋਂ ਐਡਾ ਮੂਹਰੇ ਲੱਗ ਜਾਏ ਤਾਂ ਰਹਿਤ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ। ਵਾਰ ਵਾਰ ਜਿੰਨਾ ਚਿਰ ਅਗਿਆਨ ਹਿਰਦੇ ਵਿੱਚ ਹੈ, ਅਗਿਆਨ ਦਾ ਹਨੇਰਾ ਛਾਇਆ ਰਹਿੰਦਾ, ਬਣਿਆ ਰਹਿੰਦਾ ਜਗਿਆਸੂ ਦੇ ਅਧਿਕਾਰੀ ਦੇ ਸ਼ਿਸ਼ ਦੇ ਅੰਦਰ, ਜੋ ਗੁਰੂ ਦਾ ਸ਼ਿਸ਼ ਹੈ, ਸਿੱਖ ਆ, ਸਿੱਖਿਆ ਲੈਣ ਵਾਲਾ, ਜੋ ਤੁਰਿਆ ਅਧਿਆਤਮਕ ਮਾਰਗ 'ਤੇ ਗਿਆਨ ਲੈਣ ਵਾਸਤੇ, ਜਿੰਨਾ ਚਿਰ ਜੀਵ ਦੇ ਅੰਦਰ, ਇਉਂ ਕਹਿ ਲਈਏ ਤਮਾਮ ਜੀਵ ਦੇ ਅੰਦਰ, ਤਮਾਮ ਜੀਵਾਂ ਦੇ ਅੰਦਰ ਅਗਿਆਨ ਬਣਿਆ ਰਹਿੰਦਾ, ਅਗਿਆਨ ਛਾਇਰ, ਉਹਨਾਂ ਚਿਰ ਜੰਮਣ ਮਰਨ ਹੈ, ਜਨਮ ਹੈ ਅਤੇ ਮੌਤ ਹੈ, ਵਾਰ ਵਾਰ ਕਾਲ ਮਾਰਦਾ ਵਾ। 84 ਲੱਖ ਜੂਨੀਆਂ ਨੇ, ਇਹ ਬਾਣੀ ਐਸੀ ਹੈ ਜਿਹੜੀ ਅੰਮ੍ਰਿਤ ਬਾਣੀ। ਦੂਜਾ ਭਾਵ ਇਹ ਹੈ ਵੀ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਗਾਸ਼ ਹਿਰਦੇ ਵਿੱਚ ਕਰ ਦੇਣ ਵਾਲੀ। ਜਗਿਆਸੂ ਦੇ ਸ਼ਰਨ ਆਏ ਸਿੱਖ ਦੇ, ਉਹਨੂੰ ਆਪਣਾ ਗਿਆਨ ਦੇਣ ਵਾਲੀ, ਉਹਦੇ ਆਪਣੇ ਸਵੈ ਸਰੂਪ ਦਾ ਨਿੱਜ ਗਿਆਨ, ਨਿਜਾਨੰਦ ਹਿਰਦੇ ਦਾ ਆਨੰਦ। ਇਹ ਬਾਣੀ ਜਿਹੜੀ ਹੈ ਗਿਆਨ, ਅਗਿਆਨ ਦਾ ਹਨੇਰਾ ਮੇਟ ਕੇ, ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰਾ ਅੱਗੇ ਸੁਖ ਪਾਤਸ਼ਾਹ ਸੁਖ ਸਹਿਜਾ ਘਰ ਆਨੰਦ ਹਮਾਰਾ। ਤਾਂ ਹੀ ਬਚਨ ਕਹੇ ਗੁਰੂ ਅਰਜਨ ਦੇਵ ਸਾਹਿਬ ਜੀ, ਬਾਣੀ ਜਿਹੜੀ ਹੈ ਗਿਆਨ ਰੂਪ ਹੈ, ਜਿੱਥੇ ਵਾਹਿਗੁਰੂ ਦੇ ਦਰ ਤੋਂ ਆਈ ਉਹਦੇ ਬੋਲ ਨੇ ਮਿੱਠੇ ਬੋਲ ਨੇ, ਅੰਮ੍ਰਿਤ ਰਸ ਆ, ਨਾਮ ਦਾ ਰਸ ਪੈਦਾ ਕਰ ਦਿੰਦੀ ਹੈ। ਜਪਦਿਆਂ ਜਪਦਿਆਂ ਬਾਣੀ ਗਾਉਂਦਿਆਂ ਗਾਉਂਦਿਆਂ ਨਾਮ ਦੀ ਰੌਂ ਚਲਾ ਦਿੰਦੀ ਹੈ ਅੰਦਰ, ਗੁੱਝਾ ਨਾਮ ਜਿਹੜਾ ਹੈ ਉਹਨੂੰ ਪ੍ਰਗਟ ਕਰ ਦਿੰਦੀ ਹੈ, ਨਾਮ ਦਾ ਰਸ ਪੈਦਾ ਕਰ ਦਿੰਦੀ ਹੈ। ਉਹੀ ਅੰਮ੍ਰਿਤ ਰਸ ਆ, ਨਾਮ ਰਸ ਜਿਹੜਾ ਹੈ, ਮਿਠਾਸ ਮਿਠਾਸ ਨੂੰ ਅੰਦਰੋਂ ਕੱਢ ਲੈਂਦੀ, ਪ੍ਰਗਟ ਕਰ ਦਿੰਦੀ ਹੈ। ਸ਼ਬਦ ਜਿਹੜਾ ਹੈ, ਸ਼ਬਦ ਅਨਹਦ ਨਾਦ ਜਿਹੜਾ ਅੰਦਰ ਹੈ, ਨਾਮ ਦੀ ਸਹਿਜ ਧੁਨਿਆ ਉਹਨੂੰ ਪ੍ਰਗਟ ਕਰ ਦਿੰਦਾ ਹੈ। ਜਿੰਨਾ ਕੋਈ ਅਭਿਆਸ ਕਰਦਾ ਬਾਣੀ ਦਾ, ਹੁਣ ਇਹ ਵੀ ਕਹਿਣ ਲੱਗ ਪਏ ਬਾਣੀ ਪੜ੍ਹਨ ਦੀ ਲੋੜ ਨਹੀਂ, ਨਾਮ ਸਿਮਰਨ ਦੀ ਲੋੜ ਹੈ, ਇਕੱਲਾ ਸਿਮਰਨ ਕਰੋ। ਸਿੱਖ ਇਹੋ ਜਿਹੇ ਬਹੁਤੇ ਸਿੱਖ ਅਣਜਾਣ ਨੇ ਜਿਹੜੇ, ਜਿਹਨਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਬਾਣੀ ਦਾ ਰਸ ਦਾ ਪਤਾ ਹੀ ਨਹੀਂ ਲੱਗਾ। ਬਾਣੀ ਗਿਆਨ ਵੀ ਹੈ, ਬਾਣੀ ਧਿਆਨ ਵੀ ਹੈ, ਬਾਣੀ ਨਾਮ ਰੂਪ ਹੈ, ਵਾਹਿਗੁਰੂ ਦੇ ਦਰ ਤੋਂ ਆਈ ਉਹਦਾ ਰੂਪ ਹੈ, ਬਾਣੀ ਗੁਰੂ ਵੀ ਹੈ। ਅਤੇ ਜੇ ਬਾਣੀ ਗੁਰੂ ਹੈ, ਗਿਆਨ ਦਿੰਦੀ ਹੈ, ਡਾਇਰੈਕਸ਼ਨ ਦਿੰਦੀ ਹੈ, ਫਿਰ ਬਾਣੀ ਬਖਸ਼, ਜੇ ਗੁਰੂ ਹੈ ਤਾਂ ਗੁਰੂ ਬਖਸ਼ਿਸ਼ਾਂ ਵੀ ਕਰਦਾ ਵਾ, ਬਖਸ਼ਿਸ਼ਾਂ ਵੀ ਰਹਿਮਤਾਂ ਹੋਣੀਆਂ। ਅਤੇ ਜੇ ਬਾਣੀ ਤਾਂ ਕਟਾਸ਼ ਕਰ ਲਈ ਵੀ ਬਾਣੀ ਪੜ੍ਹਨ ਦੀ ਲੋੜ ਨਹੀਂ, ਇਕੱਲਾ ਸਿਮਰਨ ਕਰੋ, ਫਿਰ ਕਿਰਪਾ ਕਿਵੇਂ ਹੋਵੇਗੀ? ਬਾਣੀ ਗੁਰੂ ਹੈ, ਜੇ ਬਾਣੀ ਨੂੰ ਮੱਥਾ ਟੇਕਦੇ ਹੈ ਤਾਂ ਫਿਰ ਇਹ ਗੱਲ ਨਹੀਂ ਬਣਨੀ। ਅਤੇ ਜੇ ਕਟਾਸ਼ ਹੀ ਕਰ ਲਈ ਸਿੱਖਾ, ਫਿਰ ਜ਼ੋਰ ਆਪਣਾ ਜਿੰਨਾ ਮਰਜ਼ੀ ਲਾ ਲਈ ਜਪ ਜਪ ਕੇ, ਅੰਦਰ ਦਾ ਨਾਮ ਪ੍ਰਗਟ ਨਹੀਂ ਹੋਣਾ, ਅਗਿਆਨ ਦਾ ਪਰਦਾ ਨਹੀਂ ਪੱਟਣਾ, ਗਿਆਨ ਦਾ ਪ੍ਰਗਾਸ਼ ਨਹੀਂ ਹੋਣਾ। ਜਿੰਨਾ ਚਿਰ ਹਿਰਦੇ ਦੇ ਵਿੱਚੋਂ ਗਿਆਨ ਦਾ ਪ੍ਰਗਾਸ਼ ਨਹੀਂ ਹੁੰਦਾ, ਉਹਨਾਂ ਚਿਰ ਅਗਿਆਨ ਨਹੀਂ ਚੱਕਿਆ ਜਾਂਦਾ। ਇਹ ਬਾਣੀ ਦੀ ਜਦੋਂ ਕਿਰਪਾ ਵਰਸ ਜਾਂਦੀ, ਪੜ੍ਹਦਿਆਂ ਪੜ੍ਹਦਿਆਂ ਗਾਉਂਦਿਆਂ, ਸਿਮਰਨ ਬਾਣੀ ਨੇ ਚਲਾ ਦੇਣਾ ਅੰਦਰ, ਆਪਣੇ ਆਪ ਬਾਣੀ ਚਲਾਉਂਦੀ ਹੈ। ਫਿਰ ਜਦੋਂ ਕਿਰਪਾ ਹੁੰਦੀ, ਅਗਿਆਨ ਦਾ ਪਰਦਾ ਪਾਟ ਜਾਂਦਾ ਵਾ। ਅੰਮ੍ਰਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ, ਹੇ ਹਰੀ ਵਾਹਿਗੁਰੂ ਤੇਰੇ ਦਰ ਤੋਂ ਆਈ ਜਿਹੜੀ ਇਹ ਬਾਣੀ ਹੈ, ਇਹ ਅੰਮ੍ਰਿਤ ਸਰੀਖੀ ਹੈ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਫਿਰ ਕਾਲ ਚੱਕਰ ਨਹੀਂ ਪੈਂਦਾ। ਜਦੋਂ ਗਿਆਨ ਹੋ ਜਾਂਦਾ ਹੈ, ਗਿਆਨ ਦਾ ਪ੍ਰਗਾਸ਼ ਕਰ ਦਿੰਦੀ ਬਾਣੀ, ਅਗਿਆਨ ਮਿਟ ਜਾਂਦਾ, ਅਗਿਆਨ ਵਿੱਚ ਜੰਮਣ ਮਰਨ ਆ, ਆਵਾ ਗਾਉਣ ਆ, ਫਿਰ ਨਹੀਂ ਕਾਲ ਮਾਰਦਾ। ਜੋ ਜਨਮ ਹੋਣਾ ਹੀ ਨਹੀਂ ਤਾਂ ਮੌਤ ਵੀ ਨਹੀਂ, ਫਿਰ ਨਹੀਂ ਕਾਲ ਮਾਰਦਾ। ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਇੱਕ ਰਸ ਆਪਣੇ ਆਪ ਸਵੈ ਸਰੂਪ, ਜੋ ਅਵਿਨਾਸ਼ੀ ਸਰੂਪ ਆ ਸਤਿਗੁਰੂ ਦੀ ਬਾਣੀ ਆਪ ਵੀ ਉਹੀ ਹੈ। ਸਤਿਗੁਰ ਸਦੀਵ ਕਾਲ ਆ, ਅਵਿਨਾਸ਼ੀ ਹੈ, ਉਹੀ ਗਿਆਨ ਕਰਾਉਂਦੀ ਆਤਮਾ ਦਾ। ਬਾਣੀ ਕਹਿੰਦੀ ਵਾਰ ਵਾਰ ਨਾ ਨਹੀਂ ਕਿੱਥੇ ਪਤਾ ਲੱਗ, ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਆਤਮਾ ਪ੍ਰਾਤਮਾ ਆਪਣੀ ਆਤਮਾ ਅਤੇ ਪ੍ਰਾ ਸੁਪਰਾਈ ਆਤਮਾ ਨੂੰ ਇੱਕੋ ਕਰ ਲਵੇ, ਦੁਬਧਾ ਮੇੜ ਦੁਐਸ਼ ਮੇੜ ਦੇਵੇ, ਦੁੰਦਵਾਦ ਮੇਟ ਦੇਵੇ। ਇੱਕੋ ਆਤਮਾ ਤਾਂ ਅਸੀਂ ਇੱਕੋ ਹੀ ਆ ਸਾਰਿਆਂ ਵਿੱਚ, ਵਾਹਿਗੁਰੂ ਦੀ ਅੰਸ਼ ਸੱਚੇ ਪਾਤਸ਼ਾਹ। ਅੰਤਰ ਕੀ ਦੁਬਧਾ ਅੰਤਰ ਮਰੈ, ਅੰਦਰ ਦੀ ਦੁਬਧਾ ਦੁਐਸ਼ ਜਿਹੜੀ ਹੈ ਉਹ ਅੰਦਰ ਹੀ ਮਰ ਜਾ। ਇਹ ਗਿਆਨ ਨਾਲ ਸਾਰੇ ਇੱਕ ਪਰਮਾਤਮਾ ਦਾ ਰੂਪ ਨੇ। ਇਹਨੂੰ ਕਮਾਉਂਦਿਆਂ ਕਮਾਉਂਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਾਂਸ ਜੈਸੇ ਓਤ ਪੋਤ ਪ੍ਰਭ ਸੋਈ। ਫਿਰ ਇਹ ਅਵਸਥਾ ਦਾ ਮਾਲਕ ਬਣ ਜਾਂਦਾ, ਜਿਵੇਂ ਜਿਵੇਂ ਅਭਿਆਸ ਵੱਧਦਾ ਹੈ, ਕਮਾਈ ਕਰਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਹੈ ਸੱਚੇ ਪਾਤਸ਼ਾਹ, ਇਹ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਤੇਰੀ ਬਾਣੀ ਹੈ, ਅਗਿਆਨ ਦਾ ਹਨੇਰਾ ਮਿਟ ਕੇ ਗਿਆਨ ਦੇ ਦੇਣ ਵਾਲੀ। ਗੁਰੂ ਦਾ ਅਰਥ ਹੀ ਹੈ, ਗੋਤਮ ਨਾਮ ਅਗਿਆਨ ਨਿਤ ਰੂਪ ਪ੍ਰਗਾਸ਼ ਕੀਆ ਜਿਨ ਚਿੱਤ, ਵਾਹੇ ਨਾਮ ਅਚਰਜ ਕੋ ਹੋਈ ਜਾ ਤੇ ਪਰੇ ਉਗਤਨ ਹੈ ਕੋਈ। ਵਾਹੇ ਗੁਰੂ ਨਿਰਗੁਣ ਸਰਗੁਣ ਦੋਵਾਂ ਨਾਮਾਂ ਦਾ ਸੁਮੇਲ ਆ। ਸੱਚੇ ਪਾਤਸ਼ਾਹ ਦੀ ਬਾਣੀ, ਬਾਣੀ ਗੁਰੂ ਹੈ, ਇਸ ਕਰਕੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਹੈ, ਕਾਲ ਚੱਕਰ ਨੂੰ ਮੇਟ ਦਿੰਦੀ ਹੈ, ਗਿਆਨ ਕਰਾ ਦੇਣ ਵਾਲੀ ਆਪਣੇ ਆਪ। ਬਾਣੀ ਨੇ ਕਿਹਾ ਵਾਰ ਵਾਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਨਾਲ ਹੀ ਹੈ ਤੇਰੇ ਸੱਚੇ ਪਾਤਸ਼ਾਹ, ਕਿਤੇ ਵੱਖਰਾ ਨਹੀਂ। ਉਹਦੇ ਆਨੰਦ ਨੂੰ ਮਾਣ, ਗੁਰੂ ਦੀ ਮੱਤ ਲੈ ਕੇ ਆਪਣੀ ਮੱਤ ਛੱਡ ਦੇ, ਗੁਰੂ ਦੀ ਸ਼ੁਭ ਸਿੱਖਿਆ ਲੈ ਕੇ ਬਾਣੀ ਦੇ ਅਨੁਸਾਰ ਜੀਵਨ ਨੂੰ ਢਾਲ ਕੇ ਗੁਰਮੁਖ ਬਣ ਕੇ ਕਮਾਈ ਕਰ, ਆਪਣੇ ਮੂਲ ਨੂੰ ਪਛਾਣ, ਆਪਣੇ ਮੁੱਢ ਨੂੰ ਤੂੰ ਕਿੱਥੋਂ ਪੈਦਾ ਹੋਇਆ, ਇਹ ਸ਼ਕਤੀ ਕਲਾ ਤੇਰੇ ਵਿੱਚ ਕਿਹਨੇ ਦਿੱਤੀ ਹੈ, ਕਿਹਦੀ ਹੈ, ਇਹ ਮਨਾ ਤੂੰ ਪਛਾਣ ਆਪਣੇ ਮੁੱਢ ਨੂੰ। ਐਸੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਦੋਂ ਬਾਣੀ ਸੋਹਣੀ ਉਚਾਰਨ ਆ ਜੇ, ਬਿਸਰਾਮ ਆ ਜੇ, ਲੈ ਚਾਲ ਆ ਜੇ, ਫਿਰ ਸੁਣ ਸੁਣ ਹੋਵੇ ਪਰਮ ਗਤ ਮੇਰੀ। ਗਾਉਂਦਿਆਂ ਹੀ ਬਾਣੀ ਨੂੰ ਉੱਚੀ ਅਵਸਥਾ ਬਣਦੀ, ਅਰਥ ਸਮਝਿਆ ਸੋਝੀ ਪੈ ਜਾਵੇ ਗਿਆਨ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣ ਸੁਣ ਕੇ ਤੇਰੀ ਬਾਣੀ ਨੂੰ ਅਕਾਲ ਪੁਰਖ, ਸਾਡੀ ਜਿਹੜੀ ਪਰਮ ਉੱਚੀ ਆਤਮਿਕ ਅਵਸਥਾ ਬਣ ਰਹੀ ਹੈ, ਸਾਡੀ ਆਪਦੀ ਆਤਮਿਕ ਅਵਸਥਾ ਬੜੀ ਉੱਚੀ ਜਾ ਰਹੀ ਹੈ। ਤੁਹਾਡੀ ਬਾਣੀ ਆਉਂਦੀ ਸਾਡੇ ਹਿਰਦੇ ਵਿੱਚ ਲੰਘਦੀ ਹੈ ਨਾ, ਆ ਕੇ ਥੋੜ੍ਹਾ ਜਿਹਾ ਟਿੱਕੀ ਲੰਘੀ ਹੈ ਨਾ, ਕਿੰਨਾ ਅਸਰ ਆ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜੋ ਵਾਹਿਗੁਰੂ ਵੱਲੋਂ ਉੱਤਰੀ ਬਾਣੀ ਸਤਿਗੁਰਾਂ ਦੇ ਹਿਰਦਿਆਂ ਵਿੱਚ, ਉਹਨੂੰ ਮਹਾਰਾਜ ਜੀ ਨੇ ਇੰਨ ਬਿੰਨ ਕੈਚ ਕਰਕੇ ਅਤੇ ਬਾਹਰ ਪ੍ਰਗਟ ਕੀਤਾ ਮੁਖਾਰ ਬਿੰਦ ਰਾਹੀਂ, ਇਹ ਅਵਤਾਰੀ ਪੁਰਸ਼ ਮਹਾਨ ਸੰਪੂਰਨ ਅਵਤਾਰ ਦੀ ਨਿਸ਼ਾਨੀ ਹੁੰਦੀ ਹੈ। ਜੋ ਸੰਤ ਭਗਤ ਹੁੰਦੇ ਆ ਉਹਨਾਂ ਦੇ ਅੰਦਰ ਖਿਆਲਾਤ ਪੈਦਾ ਹੁੰਦੇ ਨੇ, ਭਗਤੀ ਦਾ ਰਸ ਮਾਣਦੇ ਨੇ, ਲੇਕਿਨ ਇਸ ਤਰ੍ਹਾਂ ਕੈਚ ਕਰਕੇ ਬਾਹਰ ਨਹੀਂ ਦੇ ਸਕਦੇ, ਬਾਣੀ ਨਹੀਂ ਦੇ ਸਕਦੇ। ਅਵਤਾਰ ਪੁਰਸ਼, ਅਵਤਾਰੀ ਪੁਰਸ਼ ਦਾ ਇਹ ਫਰਕ ਹੁੰਦਾ ਹੈ, ਵਿਸ਼ੇਸ਼ ਜੋ ਆਇਆ ਹੋਵੇ। ਜੋ ਸਾਰੇ ਬੋਲਾਂ ਨੂੰ ਇੰਨ ਬਿੰਨ ਅਕਾਲ ਪੁਰਖ ਦੇ ਬੋਲਾਂ ਨੂੰ ਕੈਚ ਕਰ ਲਵੇ ਇੰਨ ਬਿੰਨ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਕੇ ਉੱਚੀ ਆਤਮਿਕ ਅਵਸਥਾ ਸਾਡੀ ਬਣਦੀ। ਜਲਨ ਬੂਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ। ਰੋਜ਼ ਇਹਦਾ ਅਸਰ ਕੀ ਹੁੰਦਾ ਬਾਣੀ, ਜਲਨ ਬੂਝੀ ਜਿਹੜੀ ਅੰਦਰ ਤ੍ਰਿਸ਼ਨਾ ਦੀ ਜਲਨ ਆ, ਹਰ ਇੱਕ ਦੇ ਅੰਦਰ ਤ੍ਰਿਸ਼ਨਾ ਹੈ, ਪ੍ਰਬਲ ਤ੍ਰਿਸ਼ਨਾ ਹਰ ਵੇਲੇ ਬਣੀ ਰਹਿੰਦੀ ਹੈ, ਇਸ ਕਰਕੇ ਮਨ ਦਾ ਟਿਕਾ ਨਹੀਂ ਹੈ, ਤੌਖਲਾ ਹੈ। ਜਲਨ ਬੁਝੀ, ਉਹ ਤ੍ਰਿਸ਼ਨਾ ਦੀ ਜਲਨ ਵੀ ਬੁਝ ਗਈ। ਜਲਨ ਬੁਝੀ ਸੀਤਲ ਹੋਏ ਮਨੂਆ, ਇਹ ਬਾਣੀ ਦੇ ਰਾਹੀਂ ਮਨ ਠੰਡਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ, ਠੰਡਾ ਠਾਰ ਹੋ ਜਾਂਦਾ ਮਨ। ਸਤਿਗੁਰ ਕਾ ਦਰਸ਼ਨ ਪਾਏ ਜੀ, ਫਿਰ ਇਹ ਬਾਣੀ ਲਿਜਾਂਦੀ ਕਿੱਥੇ ਹੈ, ਇਹਦਾ ਫਲ ਕੀ ਹੈ, ਸਤਿਗੁਰਾਂ ਦਾ ਦਰਸ਼ਨ ਕਰਾ ਦਿੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਾਂ ਦੇ ਦਰਸ਼ਨ ਕਰਾ ਦਿੰਦੀ ਹੈ, ਸਤਿਗੁਰਾਂ ਦੇ ਬਾਣੀ ਦੇ ਅਭਿਆਸੀਆਂ ਨੂੰ ਜੋ ਚਾਹੁਣ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੀ ਦਰਸ਼ਨ ਹੋ ਜਾਂਦੇ ਨੇ, ਜਿਹੜੇ ਵੀ ਸਤਿਗੁਰਾਂ ਦੇ ਜੇ ਚਾਹੁਣ। ਗੁਰਸਿੱਖ ਸਤਿਗੁਰੂ ਦੇ ਵਿੱਚ ਭਾਵ, ਦਰਸ਼ਨ ਤੋਂ ਭਾਵ ਅਭੇਦ ਕਰ ਦਿੰਦੀ ਹੈ ਬਾਣੀ, ਇੰਨ ਬਿੰਨ ਮੇਲ ਕਰਾ ਦਿੰਦੀ ਗੁਰੂ ਦੇ ਨਾਲ, ਇੱਕ ਮਿੱਕ ਕਰ ਦਿੰਦੀ ਹੈ। ਸਤਿਗੁਰ ਕਾ ਦਰਸ਼ਨ ਪਾਏ ਜੀ, ਉਹ ਸਿੱਖ ਨਿਹਾਲ ਹੋ ਜਾਂਦਾ ਗੁਰੂ ਦੇ ਨਾਲ, ਪੀੜੀ ਗੰਢ ਪੈ ਜਾਂਦੀ, ਫਿਰ ਨਹੀਂ ਟੁੱਟਦਾ ਗੁਰੂ ਨਾਲੋਂ। ਬਾਣੀ ਐਸੀ ਬਖਸ਼ਿਸ਼ ਹੁੰਦੀ ਹੈ, ਸਤਿਗੁਰੂ ਦੇ ਦਿਦਾਰੇ ਇਹਦੇ ਵਿੱਚੋਂ ਹੀ ਹੋ ਜਾਂਦੇ ਨੇ। ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਹਨਾਂ ਕਮਾਈ ਬਾਣੀ ਮਾਣੀ, ਸਾਰੀ ਜ਼ਿੰਦਗੀ ਸਵਾਸ ਸਵਾਸ ਬਾਣੀ ਪੜ੍ਹੀ ਸੁਣੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੱਕ ਕੇ ਦਰਸ਼ਨ ਕਰ, ਦਸਾਂ ਗੁਰੂਆਂ ਦੇ ਚਿਹਰੇ ਦਿਸਦੇ ਸੀ ਵਿੱਚ, ਇੱਥੋਂ ਤੱਕ ਦਸਾਂ ਗੁਰੂ ਸਾਹਿਬਾਨਾਂ ਦੇ ਚਿਹਰੇ ਜੇ ਛੱਕ। ਐਸੀ ਹੈ ਗੁਰੂ ਕੀ ਬਾਣੀ ਸੱਚੇ ਪਾਤਸ਼ਾਹ ਜੀ, ਪਾਵਨ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਮਹਾਨ ਪਰਪਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੇ ਨੇ। ਸਾਰੇ ਸਤਿਗੁਰਾਂ ਦੀ ਬਾਣੀ ਜੋ ਪੋਥੀਆਂ ਦੇ ਰੂਪ ਵਿੱਚ ਸੀ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਆਈ, ਗੁਰੂ ਅੰਗਦ ਦੇਵ ਸਾਰੀ ਬਾਣੀ ਅਤੇ ਵੱਡੇ ਗੁਰੂ ਅਮਰਦਾਸ ਜੀ ਕੋਲ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਕੁੱਲ, ਗੋਬਿੰਦਵਾਲ ਸਾਹਿਬ ਸੀ ਬਾਬੇ ਮੋਹਨ ਜੀ ਕੋਲ ਸੌਂਪੀ ਹੋਈ ਸੀ ਚੁਬਾਰੇ ਦੇ ਵਿੱਚ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਅਤੇ ਆਪ ਜੀ ਨੇ ਆਪਣੀ ਬਾਣੀ ਜਿਹੜੀ ਉਚਾਰੀ ਸੀ ਇੱਕ ਪੋਥੀ ਦੇ ਰੂਪ ਵਿੱਚ, ਉਹ ਬਾਣੀ ਸੀ, ਦੋ ਪੋਥੀਆਂ ਦੇ ਰੂਪ ਵਿੱਚ ਇਹ ਬਾਣੀ ਸੀ ਸਤਿਗੁਰਾਂ ਨੇ ਸਾਰੀ, ਚਾਰ ਗੁਰਸਿੱਖਾਂ ਦੀ ਬਾਣੀ ਸੀ ਉਹਨਾਂ ਦੇ ਨਾਵਾਂ ਹੇਠ, ਸਿਰਲੇਖ ਹੇਠ, ਅਤੇ ਹੋਰ ਬਾਣੀ ਭਗਤ ਬਾਣੀ ਵੀ ਕੁਝ ਆਪ ਜੀ ਦੇ ਕੋਲ ਸੀ, ਪੱਟਾਂ ਦੀ ਬਾਣੀ ਕੁਝ ਸੀ, ਕੁਝ ਆ ਕੇ ਉਹਨਾਂ ਮੌਕੇ 'ਤੇ ਉਚਾਰਨ। ਜਸ ਸਾਰੀ ਬਾਣੀ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆ ਕੀਤਾ, ਉੱਦਮ ਕੀਤਾ, ਇਕੱਤਰ ਕੀਤੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 422ਵੇਂ ਪ੍ਰਗਾਸ਼ ਦਿਹਾੜੇ ਆਪਾਂ ਮਨਾ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਜੋ ਪਾਵਨ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰਪੰਥ ਪ੍ਰਗਾਸ਼ ਆਪਣੀ ਕੁੱਲ ਬਾਰੇ ਦੱਸ ਰਹੇ ਨੇ, ਮਹਾਨ ਆਤਮਾਵਾਂ ਮਹਾਨ ਪਰਉਪਕਾਰੀ ਪੁਰਸ਼ ਜਿਹੜੇ ਹੁੰਦੇ ਨੇ ਬਹੁਤ ਕਮਾਈ ਵਾਲੀਆਂ ਕੁਲਾਂ ਵਿੱਚ ਸਤਿਗੁਰੂ ਪ੍ਰਸੰਨ ਹੋ ਕੇ ਕਮਾਈ ਤੋਂ ਤਰੁੱਟ ਕੇ ਭੇਜਦੇ ਨੇ। ਸੋ ਇਹ ਸ਼ਹੀਦਾਂ ਦੀ ਅੰਸ ਬੰਸ ਜਿਵੇਂ ਆਪ ਜੀ ਨੇ ਦੱਸਿਆ ਸੀ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੇ ਛੋਟੇ ਭਰਾ ਭਾਈ ਨਗਾਈਆ ਜੀ ਉਹਨਾਂ ਦੇ 7 ਪੁੱਤਰ ਸੀ। ਅੱਗੇ ਦੁੱਲਟ ਗੋਤ ਕਿਵੇਂ ਚੱਲਿਆ, ਦੁੱਲਟ ਜੋ ਅੱਲ ਪੈਂਦੀ ਸੀ ਉਹੀ ਗੋਤ ਲੋਕ ਦੁੱਲਟ ਕਹਿਣ ਲੱਗ ਪਏ। ਕਿਵੇਂ ਮਾਲਵੇ ਵਿੱਚ ਆ ਕੇ ਵਸੇਬਾ ਕੀਤਾ ਅਤੇ ਫਿਰ ਭਾਈ ਨਗਾਈਆ ਜੀ ਦੇ ਅੱਗੇ ਮਰ ਉਹਨਾਂ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਔਖੇ ਵੇਲੇ ਜਦੋਂ ਆਏ ਚਮਕੌਰ ਦੇ ਜੰਗ ਵਿੱਚੋਂ ਨਿਕਲ ਕੇ ਮਾਛੀਵਾੜੇ ਤੋਂ ਗਾਂ ਘੋੜਾ ਦਿੱਤਾ, ਸੋਹਣਾ ਜੋੜਾ ਦਿੱਤਾ, ਜੋ ਚਾਹੀਦਾ ਸੀ ਪੇਸ਼ ਕੀਤਾ ਸੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ। ਜਦੋਂ ਜੋੜਾ ਵੀ ਨਹੀਂ ਸੀ, ਕਲੰਗੀ ਤੋੜਾ ਵੀ ਨਹੀਂ ਸੀ, ਘੋੜਾ ਵੀ ਨਹੀਂ ਸੀ, ਕੁਝ ਵੀ ਨਹੀਂ ਸੀ, ਮਾਛੀਵਾੜੇ ਦੇ ਜੰਗਲਾਂ ਵਿੱਚ ਪੁੰਜੇ ਆਸਣ ਲਾਇਆ ਸੀ। ਉਸ ਤੋਂ ਬਾਅਦ ਇਹ ਸੇਵਾ ਕੀਤੀ, ਮਹਾਰਾਜ ਪ੍ਰਸੰਨ ਹੋਏ ਸੀ। ਇਹਦੀ ਗਾਂ ਸੁਬੰਸ ਵਧੀ, ਅੱਗੇ 7 ਪੁੱਤਰ ਇਹਦੇ ਹੋਏ ਨੇ, ਉਹਨਾਂ ਦੇ ਨਾਮ ਵੀ ਕਵੀ ਜੀ ਨੇ ਦਿੱਤੇ ਸੀ, ਭਾਈ ਬਖਤਾ ਸਿੰਘ ਆਦਿਕ। 2 ਉਹਨਾਂ ਵਿੱਚੋਂ ਸ਼ਹੀਦ ਹੋਏ ਨੇ, ਭਾਈ ਅੱਗੜ ਸਿੰਘ, ਭਾਈ ਥਰਾਜ ਸਿੰਘ, ਇਹਨਾਂ ਦੇ ਨਾਮ 'ਤੇ ਪਿੰਡ ਵਸੇ ਹੋਏ ਨੇ ਮਾਲਵੇ ਵਿੱਚ। ਅਤੇ ਇਹ ਜਿਵੇਂ ਸ਼ਹੀਦ ਹੋਏ ਨੇ, ਘਨੌਲੀ ਦੇ ਕਿਲੇ ਵਿੱਚ ਇੱਕ ਸ਼ਹੀਦ ਹੋਇਆ ਹੈ, ਦੂਜਾ ਜੈਨ ਖਾਨ ਦੇ ਨਾਲ ਲੜ ਕੇ, ਜੈਨ ਖਾਨ ਜੋ ਸਰਹੰਦ ਦਾ ਗਵਰਨਰ ਸੀ ਮਿਸਲਾਂ ਵੇਲੇ, ਨਵਾਬ ਕਪੂਰ ਸਿੰਘ ਦੇ ਨਾਲ ਰਹਿ ਕੇ ਸਾਰੀ ਜ਼ਿੰਦਗੀ ਇਹਨਾਂ ਸੇਵਾ ਕੀਤੀ, ਉਹਨਾਂ ਦੀ ਮਿਸਲ ਵਿੱਚ, ਜਥੇ ਵਿੱਚ, ਘੋੜਿਆਂ ਆਦਿਕ ਦੀ ਸੇਵਾ, ਹੋਰ ਬਹੁਤ ਤਰ੍ਹਾਂ ਦੀ। ਅਤੇ ਇਹ ਸਾਧ ਸੰਗਤ ਜੀ ਇਸ ਤਰ੍ਹਾਂ ਜਿਵੇਂ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਅੱਗੜ ਸਿੰਘ ਨੇ ਜੈਨ ਖਾਂ ਦੇ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ, ਵੱਡਿਆਂ ਵਡੇਰਿਆਂ ਨੇ ਉੱਥੇ ਹੀ ਸ਼ਹੀਦ ਹੋ ਗਿਆ। ਅਤੇ ਤੀਜਾ ਦਰਗਾਹਾ ਸਿੰਘ ਸੀ ਜਿਹੜਾ, ਇਹਨਾਂ ਤਿੰਨਾਂ ਨੇ ਸ਼ਾਦੀ ਨਹੀਂ ਕਰਾਈ ਸੀ 7 ਭਰਾਵਾਂ 'ਚੋਂ, ਇਹ ਵੱਡੇ ਸੀ, ਉਹਨੇ ਕਨਖਲ ਜਾ ਕੇ ਸਾਧੂ ਬਣ ਗਿਆ ਬਿਰਾਕਤ, ਉੱਥੇ ਡੇਰਾ ਪਾ ਲਿਆ, ਤੰਬੂ ਲਾ ਲਿਆ ਆਪਣਾ ਬੰਦਗੀ ਕਰਨ ਵਾਸਤੇ, ਹਰਿਦੁਆਰ ਕਨਖਲ ਜਾ ਕੇ। ਅੱਗੇ ਜਿਵੇਂ ਹੋਰ ਦੱਸਦੇ 4 ਭਰਾਵਾਂ ਦੀ ਸੰਤਾਨ, ਇਹ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
0: ਸੰਤਤ ਬਾਕੀ ਚਾਰੋ ਕੇਰੀ,
1: ਬਾਕੀ ਚਾਰਾਂ ਦੀ ਜਿਹੜੀ ਸੰਤਾਨ ਸੀ, ਬਖਤਾ ਸਿੰਘ ਆਦਿਕ ਜੋ ਹਨ,
0: ਹੈ ਅਬ ਲੌਂਗੋ ਵਾਲ ਬਧੇਰੀ।
1: ਸੋ ਇਹ ਸਨ ਸੁਜਾਨ ਸਿੰਘ, ਬਖਤਾ ਸਿੰਘ ਅਤੇ ਬਿਰਾਜ ਸਿੰਘ ਅਤੇ ਰੁੱਗਾ ਸਿੰਘ, ਮਹਾਰਾਜ ਸਿੰਘ, ਮਹਾਰਾਜ ਸਿੰਘ, ਰੁੱਗਾ ਸਿੰਘ, ਬਖਤਾ ਸਿੰਘ, ਸੁਜਾਨ ਸਿੰਘ, ਬਾਕੀ 4। ਬਾਕੀ ਇਹਨਾਂ ਚਾਰਾਂ ਦੀ ਜਿਹੜੀ ਹੈ ਅਬ ਲੌਂਗੋਵਾਲ ਵਧੇਰੀ, ਹੁਣ ਕਹਿੰਦੇ ਲੌਂਗੋਵਾਲ ਦੇ ਵਿੱਚ ਬਹੁਤੀ ਇਹਨਾਂ ਦੀ ਸੰਤਾਨ ਜਿਹੜੀ ਪੀੜ੍ਹੀਆਂ ਅੱਗੇ ਚੱਲੀਆਂ ਸੀ ਉਹ ਵਸ ਰਹੀਆਂ ਹਨ।
0: ਲੋਕ ਨਗਾਈਏ ਕੇ ਤਿੰਨ ਤਾਈ,
1: ਲੋਕ ਉਹਨਾਂ ਦੇ ਤਾਈ ਆਪ ਨਗਾਈਏ ਕੇ, ਵੀ ਇਹ ਕਿਹਦੇ ਨੇ, ਇਹ ਭਾਈ ਨਗਾਈਏ ਕੇ ਨੇ ਹਨ, ਭਾਈ ਸੰਤਾਨ ਹੈ।
0: ਕਹੇ ਹੈ ਮਸ਼ਹੂਰ ਤਾਈ,
1: ਉੱਥੇ ਮਸ਼ਹੂਰ ਆ ਸਾਰੇ ਲੋਕ ਇਹਨਾਂ ਨੂੰ, ਦੁਲਟਾਂ ਨੂੰ ਭਾਈ ਨਗਾਈਏ ਦੀ ਅੰਸ ਬੰਸ ਕਹਿੰਦੇ ਹਨ, ਭਾਈ ਨਗਾਈਏ ਕੇ ਹਨ।
0: ਭਗਤੇ ਸਿੰਘ ਭਾਗ ਸਿੰਘ ਸੁੱਤ,
1: ਤੇ ਜਿਹੜਾ ਇਹਨਾਂ ਵਿੱਚੋਂ ਸੀ ਨਾ ਬਾਕੀ 4 ਭਰਾਵਾਂ ਵਿੱਚੋਂ ਬਖਤਾ ਸਿੰਘ, ਉਹਦਾ ਅੱਗੇ ਸਪੁੱਤਰ ਆਇਆ ਭਾਗ ਸਿੰਘ।
0: ਗੁਰੂ ਭਗਤ ਅਤ ਭਇਓ ਜੋਗ ਨੁੱਤ,
1: ਉਹ ਗੁਰੂ ਮਹਾਰਾਜ ਦਾ ਉਸੇ ਤਰ੍ਹਾਂ ਗੁਰੂ ਘਰ ਦਾ ਪ੍ਰੇਮੀ ਸੀ, ਗੁਰੂ ਘਰ ਦੀ ਸੇਵਾ ਕਰਨ ਵਾਲਾ ਗੁਰੂ ਭਗਤ, ਅਤੇ ਸੱਚੇ ਭਇਓ ਜੋਗ ਨੁੱਤ, ਬਹੁਤ ਉਸਤਤ ਦੇ ਯੋਗ ਹੋਇਆ, ਵਡਿਆਈ ਕਰਨ ਦੇ ਯੋਗ ਹੋਇਆ, ਪਰਮਾਮ ਪੂਜਨੀਕ।
0: ਰਤ ਸੁਤ ਲਗ ਤਿਸਕਾ ਹੈ ਇਹ ਹੈ,
1: ਅਤੇ ਇਹ ਉਹਦੇ 4 ਸਪੁੱਤਰ ਸੀ ਬਖਤ ਸਿੰਘ ਦੇ, 4 ਵਿੱਚੋਂ ਇਹ ਚੌਥਾ ਪੁੱਤਰ ਆ ਜੋ ਭਾਗ ਸਿੰਘ ਆ ਨਾ, ਇਹ ਚੌਥਾ ਸਾਰਿਆਂ ਤੋਂ ਛੋਟਾ ਪੁੱਤਰ ਹੈ, ਜੋ
0: ਗਿਆਨ ਸਿੰਘ ਜੋ ਗ੍ਰੰਥ ਰਚੇ ਹੈ।
1: ਇਹ ਕਹਿੰਦੇ ਉਸ ਭਾਗ ਸਿੰਘ ਦਾ ਜੋ ਚੌਥਾ ਪੁੱਤਰ ਸੀ ਉਹਦਾ ਬਖਤ ਸਿੰਘ ਦਾ, ਭਾਈ ਨਗਾਈਏ ਦੇ ਪੁੱਤਰ ਦਾ, ਭਾਈ ਨਗਾਈਏ ਦਾ ਪੋਤਰਾ ਭਾਗ ਸਿੰਘ ਹੋ ਗਿਆ। ਉਹਦਾ ਕਹਿੰਦੇ ਇਹ ਗਿਆਨ ਸਿੰਘ ਜੋ ਗ੍ਰੰਥ ਰਚੇ ਹੈ ਉਹਦਾ ਇਹ ਸੋਚ ਚਤੁਰਥ ਸੁੱਤ ਲੱਗ ਤਿਸਕਾ ਇਹ ਹੈ। ਚਾਰ ਭਰਾਵਾਂ ਦੇ ਵਿੱਚੋਂ ਚੌਥਾ ਛੋਟਾ ਪੁੱਤਰ ਇਹ ਗਿਆਨ ਸਿੰਘ ਜੋ ਮੈਂ ਗ੍ਰੰਥ ਲਿਖਦਾ ਇਹ ਮੈਂ ਹਾਂ, ਭਾਵ ਆਪਣਾ ਆਪ ਦੱਸ ਰਹੇ ਨੇ ਸਾਰਾ ਬਾਇਓਡਾਟਾ ਆਪਣੀ ਕੁੱਲ ਦਾ। ਸੋ ਇਹਦੇ ਮੁਤਾਬਕ ਇਹ ਹੋ ਗਏ ਨੇ ਭਾਈ ਨਗਾਈਆ ਸਿੰਘ ਦੇ ਪੜੋਤਰੇ, ਭਾਈ ਨਗਾਈਆ ਸਿੰਘ ਦੇ ਪੜੋਤਰੇ ਹੋ ਗਏ ਅਤੇ ਭਾਈ ਮਨੀ ਸਿੰਘ ਜੀ ਵੱਡੇ ਭਰਾ ਨੇ ਉਹਨਾਂ ਦੇ, ਭਾਈ ਮਨੀ ਸਿੰਘ ਦੇ ਪੜੋਤਰੇ ਹੋ ਗਏ ਗਿਆਨੀ ਗਿਆਨ ਸਿੰਘ ਜੀ। ਸੋ ਜਿਨ੍ਹਾਂ ਨੇ ਕਹਿੰਦੇ ਮੈਂ ਗ੍ਰੰਥ ਇਹ ਰਚਿਆ ਸੰਦਾਬੰਦੀ ਵਿੱਚ ਸੋਹਣਾ ਬਣਾਇਆ ਇਤਿਹਾਸ,
0: ਸੇਰੋ ਪਿੰਡ ਸੁਨਾਮ ਟਿਗਾ ਹੈ,
1: ਅਤੇ ਫਿਰ ਹੋਰ ਦੱਸਦੇ ਨੇ ਜਿਹੜਾ ਸੁਨਾਮ ਦੇ ਕੋਲ ਹੀ ਸ਼ੇਰੋ ਨਾਮ ਦਾ ਨਗਰ ਹੈ,
0: ਤਕੜਾ ਸਿੰਘ ਰੰਧਾਵਾ ਤੈ ਹੈ,
1: ਉੱਥੇ ਇੱਕ ਤਕੜਾ ਸਿੰਘ ਨਾਮ ਦਾ ਰੰਧਾਵੇ ਗੋਦ ਦਾ ਜੋ ਰਹਿੰਦਾ ਉਹ ਵੀ ਮਸ਼ਹੂਰ ਹੈ,
0: ਹਰ ਗੁਰ ਭਗਤ ਜਗਤ ਬਿਤ ਤਾਇਓ,
1: ਹਰੀ ਤੇ ਗੁਰੂ ਗੁਰੂ ਪਰਮੇਸ਼ਰ ਦਾ ਭਗਤ ਪੰਥ ਵਿੱਚ ਜਗਤ ਵਿੱਚ ਪ੍ਰਗਟ ਹੋਇਆ, ਬੜਾ ਮਾਨ ਮਿਲਿਆ ਜਿਸਨੂੰ,
0: ਲੰਗਰ ਤਿਸਨੇ ਅਦਕ ਚਲਾਇਓ,
1: ਉਹਨੇ ਗੁਰੂ ਕੀ ਮਰਿਆਦਾ ਅਨੁਸਾਰ ਆਪਣੇ ਉੱਥੇ ਨਗਰ ਵਿੱਚ ਹੀ ਸਥਾਨ ਬਣਾ ਕੇ ਅਤੇ ਰਾਹਗੀਰਾਂ ਵਾਸਤੇ ਲੰਗਰ ਚਲਾਇਆ, ਬਹੁਤ ਕਿਸੇ ਨੂੰ ਭੁੱਖੇ ਨੰਗੇ ਨੂੰ ਨਹੀਂ ਜਾਣ ਦਿੰਦਾ, ਬਹੁਤ ਲੰਗਰ ਚਲਾਇਆ ਹੈ ਜਿਸਨੇ,
0: ਤਾਂ ਦੋਹਿਤਰਾ ਮੋਹੇ ਜਾਣਾ,
1: ਫਿਰ ਕਹਿੰਦੇ ਉਹਦਾ ਮੈਂ ਦੋਹਤਰਾ ਹੈ, ਸਾਧ ਸੰਗ ਹੈ ਜੀ ਉਹਦਾ ਦੋਹਤਰਾ, ਮੈਨੂੰ ਜਾਣ ਲਵੋ,
0: ਇਹ ਤੋਂ ਨਿਜ ਕੁੱਲ ਕਹੀ ਪਛਾਣੋ,
1: ਇਸ ਤਰ੍ਹਾਂ ਇਹ ਤਾਂ ਮੈਂ ਆਪਣੀ ਕੁੱਲ ਕਹੀ ਹੈ ਦੱਸੀ ਹੈ ਤੁਹਾਨੂੰ ਜਾਣ ਲਵੋ,
0: ਥਯੋ ਵੈਰਾਗ ਜਬ ਪੁੰਨ ਮੋਹੈ,
1: ਫਿਰ ਇਹਨਾਂ ਨੇ ਸ਼ਾਦੀ ਨਹੀਂ ਕਰਾਈ ਸੀ ਅਤੇ ਇਹਨਾਂ ਨੂੰ ਛੋਟੇ ਉਮਰ ਵਿੱਚ ਹੀ ਵੈਰਾਗ ਹੋ ਗਿਆ ਸੀ, ਅਤੇ ਜਦੋਂ ਕਹਿੰਦੇ ਫਿਰ ਮੈਨੂੰ ਵੈਰਾਗ ਹੋ ਗਿਆ, ਫਿਰ ਸੋ ਮਾਇਆ ਦੇ ਧੰਦਿਆਂ ਵਿੱਚ ਦੁਨੀਆਂ ਦੇ ਵਿੱਚ ਚਿੱਤ ਨਹੀਂ ਲੱਗਾ,
0: ਸਾਧ ਹੋਣ ਕੋ ਚਿੱਤ ਲਲਚੋ ਹੈ,
1: ਅਤੇ ਸਾਧੂ ਬਣਨ ਵਾਸਤੇ ਬਿਰਖਤ ਮੇਰਾ ਚਿੱਤ ਜਿਹੜਾ ਲਲਚਾਉਣ ਲੱਗਾ ਵਾ, ਬਈ ਵਿੱਦਿਆ ਪ੍ਰਾਪਤ ਕਰੀਏ ਅਤੇ ਆਨੰਦ ਲਈਏ ਨਾਮ ਜਪੀਏ,
0: ਪੈ ਹਮਰੇ ਸੁੱਠ ਸਿੰਘੀ ਰੀਤੀ,
1: ਅਤੇ ਪਰ ਸਾਡੇ ਘਰ ਵਿੱਚ ਸਾਡੀ ਅੰਸ਼ ਬੈਂਚ ਵਿੱਚ ਖਾਲਸਾ ਪੰਥ ਦੀ ਮਰਿਆਦਾ ਸੀ ਪੂਰੀ, ਸਿੰਘ ਸੀ ਸਾਰੇ ਅੰਮ੍ਰਿਤਧਾਰੀ, ਅਸੀਂ
0: ਚੱਲੀ ਆਦਿ ਕੁਲ ਮਾਹੇ ਬਿਨੀਤੀ,
1: ਤੋ ਆਦਿ ਕੁਲ ਤੋਂ ਪੁਰਾਣੀ ਜਿਹੜੀ ਚੱਲੀ ਆਉਂਦੀ ਸੀ ਸਾਡੀ ਕੁੱਲ ਵਿੱਚ ਗੁਰੂ ਦੀ ਸਿੱਖੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਸ਼ਹੀਦ ਹੋਏ ਐਡੇ ਐਡੇ ਭਾਈ ਮਨੀ ਸਿੰਘ ਵਰਗੇ, ਅਤੇ ਫਿਰ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਣਾ ਇਹ ਵਾਸ਼ਕ ਹੀ ਹੈ ਨਾ। ਸੋ ਇਸ ਤਰੀਕੇ ਨਾਲ ਅਤੇ ਇਸ ਕਰਕੇ ਕਹਿੰਦੇ ਵੀ ਪੁਰਾਣੀ ਸਾਡੇ ਸਿੰਘ ਕੋਲ ਪੂਰੀ ਪੰਥ ਖਾਲਸੇ ਦੀ ਮਰਿਆਦਾ ਸਾਡੇ ਘਰ ਵਿੱਚ ਚੱਲੀ ਆਉਂਦੀ ਸੀ,
0: ਘਰ ਤੈ ਨਿਕਸ ਫਿਰਿਓ ਅਵਾਰਾ,
1: ਇਹ ਸੋਚ ਕੇ ਮੈਂ ਵੀ ਹੁਣ ਮੈਂ ਬਿਰਖਤ ਬਣਨਾ ਸੀ, ਅਤੇ ਸਾਧੂ ਉਸ ਵੇਲੇ ਬਹੁਤੇ ਜਿਹੜੇ ਸੀ ਉਹ ਹਿੰਦੂ ਮਤ ਦੇ ਹੀ ਸੀਗੇ, ਨਿਰਮਲਿਆਂ ਨੂੰ ਛੱਡ ਇੱਕਾ ਦੁੱਕਾ। ਸੋ ਇਸ ਕਰਕੇ ਘਰ 'ਤੇ ਨਿਕਸ ਫਿਰਿਓ ਅਵਾਰਾ, ਘਰ 'ਤੇ ਨਿਕਲ ਕੇ ਮੈਂ ਲੱਭਣ ਵਾਸਤੇ ਵੀ ਮੈਨੂੰ ਕੋਈ ਸਿੰਘ ਪੰਥ ਵਾਲਾ ਪਰਪੱਕ ਗਿਆਨਵਾਨ ਪੂਰਾ ਸਾਧੂ ਮਿਲ ਜਾਵੇ, ਜਿੱਥੇ ਮੇਰਾ ਸਿੰਘ ਪੰਥ ਰਹਿ ਜੇ, ਮੇਰੀ ਮਰਿਆਦਾ ਰਹਿ ਜੇ, ਸਿੱਖੀ ਪੰਜਾਂ ਕਕਾਰਾਂ ਦੀ ਰਹਿਤ, ਇਹਨੂੰ ਕੋਈ ਆਂਚ ਨਾ ਆਵੇ। ਘਰ 'ਤੇ ਨਿਕਸ ਫਿਰਿਓ ਅਵਾਰਾ, ਮੈਂ ਉਹ ਲੱਭਣ ਵਾਸਤੇ ਆਪਣਾ ਘਰ ਛੱਡ ਕੇ ਜਦੋਂ ਬਿਰਖਤ ਹੋ ਗਿਆ ਮਨ, ਘਰ ਤੋਂ ਨਿਕਲ ਕੇ ਅਮੋੜ ਜਿਹਨੂੰ ਅਵਾਰਾਂ ਦਾ ਅਰਥ ਹੁੰਦਾ, ਜਿਹਨੂੰ ਮੋੜ ਨਾ ਸਕੇ, ਅਵਾਰਾਂ ਜਿੱਥੇ ਮਰਜ਼ੀ ਜਾਵੇ, ਜਿੱਥੇ ਮਰਜ਼ੀ ਰਹੇ, ਕਿਸੇ ਦੇ ਕੋਈ ਅਧੀਨ ਨਹੀਂ, ਕੋਈ ਫਿਕਰ ਨਹੀਂ। ਸੋ ਜਦੋਂ ਮੈਂ ਇਸ ਤਰ੍ਹਾਂ ਘੁੰਮਣਾ ਕੀਤਾ,
0: ਬਹੁਤ ਭੇਖਣ ਕੇ ਗਏ ਦੁਆਰਾ,
1: ਬਹੁਤ ਭੇਖਾਂ ਦੇ ਸਾਧੂਆਂ ਦੇ ਦਰਵਾਜ਼ੇ 'ਤੇ ਮੈਂ ਜਾਣਾ ਕੀਤਾ ਵੀ ਉੱਥੋਂ ਮੈਨੂੰ ਮਿਲ ਜੂ ਕੋਈ ਗਿਆਨ, ਕੋਈ ਵਿਰਾਗ ਤਿਆਗ,
0: ਗਿਆਨ ਬ੍ਰਹਮਾਤਮ ਦਾਨ ਨਾ ਦਹਿ।
1: ਉਹ ਇਸ ਤਰ੍ਹਾਂ ਮੈਂ ਬਹੁਤ ਘੁੰਮਣਾ ਕੀਤਾ ਜਿੱਥੋਂ ਇਹ ਆਪਣੀ ਇੱਛਾ ਲੈ ਕੇ ਕਹਿ ਰਹੇ ਨੇ। ਸੋ ਸਤਸੰਗ ਜੀ ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਵਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈ ਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਤੂੰ ਠਾਕੁਰ ਤੁਮ ਪਹਿਰਦਾਸ,

ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ।

ਤਿੰਨ ਸਗਲੀ ਚਿੰਤ ਮਿਟਾਈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਗਾਓ, ਜਮ ਲੱਜੈ ਕਿਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨ ਬਿਰਥੀ ਜਾਸੀ, ਅੰਧ ਕਰੇ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨ ਆਈ, ਚੌਗਿਰਦ ਹਮਾਰੇ ਰਾਮ ਕਰ। ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟੇ ਅੰਜਨ ਬਣ ਬਣਾਈ, ਰਾਮ ਨਾਮ ਔਖਾ ਜੀਆਂ ਏਕਾ ਲਿਵਲਾਈ, ਰਾਖ ਲਈ ਇਤਨ ਰੱਖਣ ਹਰ, ਸਭ ਬਿਆਦ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋ

ਲਾਹੋ ਵਾਰੀ ਜਿਤ ਸੋਹੇ ਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇ ਕਾਦੇ ਬਣਹਾਰ ਤੇਰੀ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖੇ ਆਓ ਮਿਲਕਰ ਪਾਵੋ ਤੇਲ ਦੇਹ ਸੱਜਣਿਆ ਸੀਸੜੀ ਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾਓ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਾ ਮੁਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਨੂੰ ਪਵਨ ਚਬਰੋ ਕਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਰਹਤਾ ਸੁਦਵਾਜੰਤ ਭੇਰੀ ਰਹਾਉ ਸਹਿਸਤਾ ਵੋ ਨੈਣ ਨਨ ਨੈਣ ਹੈ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੇ ਸਹਿਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸਤਾ ਗੰਧ ਵਿਚਰਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ

ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਓ ਸਾਖਤ ਹਰ ਸਾਧਨਾ ਜਾਣਿਆ, ਤੇਰੇ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵਹਿ, ਜਮਕਾਲ ਸਹ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਿਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ, ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ। ਚਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਕੀ ਹਾ ਖਾਟ ਚਲੋ ਹਰਣਾ ਹਾ। ਆ ਗਏ ਵਸਨ ਸੁਹੇਲਾ, ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ, ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਇ ਪਿਆਵੈ ਉਹ ਰਸ, ਅਕਥ ਕਥਾ ਦਿਨ ਜਾਣੀ। ਜਾ ਕੋ ਆਏ ਸੋਈ ਬਿਹਾਜਿਓ, ਹਰ ਗੁਰ ਤੇ ਮਨ ਹਮ ਬਸੇਰਾ। ਨਿਜ ਘਰ ਮਹਿਲ ਪਾਓ ਸੁਖ ਸਹਿਜ, ਬਾਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਨਾਨਕ ਦਾਸ, ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰ। ਅੰਤਰ ਜਾਮ ਪੁਰਖ ਬਿਦਾਤੇ, ਸਰਦਾ ਮਨ ਕੀ ਨਾਨਕ ਦਾਸ, ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੁਰੇ। ਤੁਦਿਆ ਗੈ

ਜਿੱਥੇ ਸਤ ਪਜਾਏ ਜਿਸ ਆਤਮ ਦੇ ਕਰਮ ਜਨ ਧਾਏ ਸਭ ਥਾਈਂ ਪ੍ਰਸਾਦ।

ਪਿਆਲੇ ਮੇਰੇ ਜਿੰਨਾ ਮਿਲਦਿਆਂ ਤੇਰਾ ਨਾਮ

ਸਤਨਾਮ ਸ੍ਰੀ ਵਾਹਿਗੁਰੂ ਜੀ ਦਰਮਾ ਦੇ ਠਾਂਡੇ ਦਰਬਾਰ ਕੁਝ ਦਿਨ ਸੁਰਤ ਕਰੈ ਕੋਹ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ

ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀਂ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੋਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹੁ ਜਿਨ ਸਾਚੇ ਸਿਉਂ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ।

ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲੈ ਸਤਿਗੁਰ ਪਾਏ ਸੱਚਾ ਸ਼ਬਦ।

ਗੁਰਮੁਖ ਆਪ ਬੁਝਾਏ, ਅੜਸਰ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਨ ਲਗੈ ਨਾ ਲਾਏ, ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ, ਤਨ ਮਨ ਸਭ ਕਿਛੁ ਹਰਿ ਤਿਸਕੇ ਰਾਹ, ਦੁਰਮਤ ਕਹਿਣ ਨਾ ਜਾਏ ਗੁਰ।

0: ਜੇ ਵਿੱਚੋ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉੱਠੋ ਸਾਧ ਸੰਗਤ, ਅੰਮ੍ਰਿਤ ਵੇਲਾ ਹੋ ਚੁੱਕਿਆ ਹੈ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ, ਸਿਮਰਨ ਕਰੋ, ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਮੈ ਕਹ ਨਾ ਕੋਏ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤ ਜਾਣਾ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇਹ ਗਾਵੈ ਕੋ ਜੀ ਲੈ ਫਿਰਦੇਹ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਤੱਕ ਪਾਹ ਜੁਗਾ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸਿਆ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਹੁ ਪਾ ਰੱਖੈ ਮੰਗਿਆ ਦੇਹ ਦੇਹ ਦਾਤ ਖਰੀਦਾ ਤਾਰ ਫਿਰ ਕੇ ਅੱਗੇ ਰੱਖੀਆ ਜੇ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀਆ ਜਿਸਨੂੰ ਤ੍ਰਿਪਿਆ ਅੰਮ੍ਰਿਤ ਵੇਲਾ ਸਤ ਨਾ ਉਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾੜੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੌਰ ਬਰਮਾ ਗੌਰ ਪਾਰਵਤੀ ਮਾਈ ਜੇ ਇਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਹਿਕ ਦਾਤਾਉ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜਿਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕੋ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀਤਾ ਵਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਦੇ ਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰ ਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸਿੱਕਾ ਕਾਲ ਨਾਨਕ ਭਗਤਾ ਸਦਾ ਬਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਸੁਣਿਆ ਯੁਗ ਯੁਗ ਅਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਭੜਬੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਰਤ ਵਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਿਸਤਾਏ ਕਾਗਦ ਕਲਮਲਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹ ਚੋਟਾਂ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਮ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਭਾਵੈ ਮੁੱਖ ਦੁਆਰ ਮੰਨੈ ਪਰਿਵਾਰ ਸਾਧ ਹਰ
ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੀ ਪਾਵਸ ਦਿਰਗਹਿਮਾਨ ਪੰਚੀ ਸੋਹ ਹੈ ਦਰਰਾ ਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰੜਾ ਨਾਹੀ ਸੰਵਾਰ ਧੌਲ ਧਰਮ ਦਇਆ ਕਾ ਪੂਤ ਤਉ ਸੰਤੋਖ ਧਾਵਰ ਕਿਹਾ ਜਿਨ ਸੂਤ ਜੇ ਕੋ ਬੁੱਝਾ ਹੂ ਵਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸੇ ਭਾਰਤ ਲੈ ਕਮਜ਼ੋਰ ਜੀਏ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾ ਵੇਖ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੌਣ ਕੂ ਤਉ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੇ ਸਾਈ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਯੋਗ ਮਨ ਰਾਹ ਦਾ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਸੰਖ ਮੋਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ ਮਲ ਭਾਖਾ ਹੇ ਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ

ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਵੱਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇਸ ਸਿਰਣ ਆਹੀ ਜੇ ਫਰਮਾਹੀ ਤੇ ਪਾਹੀ ਜੀਤਾ ਕੀਤਾ ਤੀਤਾ ਨਾਉ ਬਣਾਵੈ ਨਾਹੀ ਕੋ ਥਾਉ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ

ਭਰੀਏ ਮਤ ਪਾਪਾਂ ਕੈ ਸੰਗ ਉਤੋਂ ਭੈਣਾ ਵੇਖ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰਥ ਤਪ ਦਇਆ ਦਾ ਦਾਨੋ ਜੇ ਕੋ ਪਾਵੈ ਤਿਲਕਾ ਮਾੜੂ ਸੁੜਿਆ ਮਨੇ ਅਮਨ ਕੀਤਾ ਭਾਉ ਅੰਤਰ ਗੜ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰ ਤੀ ਵਾਹੁ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈ ਅਪੰਡਤੀ ਜੀ ਹੋਵੈ ਲਿਖ ਪੁਰਾਣ ਵਖਤ ਨਾ ਪਾਇਓ ਕਾਦੀ ਆ ਜੇ ਲਿਖਣ ਲਏ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕੇ ਵਰਨੀ ਕਿਉਂ ਜਾਣਾ ਕਿਵ ਕਰੇ ਆਖਾ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੁਹਾਈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥਪਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਵਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸੰਬੰਧ ਨਾ ਜਾਣੀਆ ਹੈ ਸੁਮਨ ਸਾਹੁ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਨਾ ਵਿਚਰੈ

ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੋ ਲੱਖ ਹੋਏ ਲੱਖ ਹੋਇਆ ਲੱਖ ਵੀਸ ਲੱਖ ਲੱਖ ਜਿਹੜਾ ਆ ਕੀ ਹੈ ਇੱਕ ਨਾਮ ਜਗਦੀਸ ਇਸ ਤਰ੍ਹਾਂ ਪਤ ਪਵੜੀਆ ਚੜੀਆ ਹੋਏ ਅਕੀਸ ਹੈ ਸੁਣ ਗੱਲਾਂ ਆ ਕਾਸ ਕੀ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋ ਨਾ ਰਾਜ ਮਾਲ ਮਨਸੋਰ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖਿਆ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤ

ਜਾਏ। ਧਰਮ ਕਣਕਾ ਇਹੋ ਧਰਮ ਗਿਆਨ ਕਣਕਾ ਅੱਖ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ਼।

ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰੜੇ ਭੇਖ ਕੋ ਕਹਿਣ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਤੋ ਕਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਾਵਣ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹਿ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤੰਗ ਸਲੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗਵਨੇ ਨਮੋ ਸਰਬ ਭਾਵਨੇ ਨਮੋ ਸਰਬ ਰੰਗੇ ਨਮੋ ਸਰਬ ਭੌਂਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਸਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖਮ ਨਮ ਸਰਭੋਖਮ ਨਮੋ ਸਰਬਕਰਤਾ ਨਮ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬਪਾਲੇ ਚਾਚਰੀ ਛੰਦ ਪ੍ਰਸਾਦ

ਜਨਮ ਹੈ ਮਰਨ ਹੈ ਭੂਤਿਆਂ ਭਰਨਿਆਂ ਗੰਢਿਆਂ ਭਾਂਡਿਆਂ ਝੂਜਿਆਂ ਝਾਂਜਿਆਂ ਮੀਕਿਆਂ ਫੀਕਿਆਂ ਧਾਂਦੂ ਹੈ ਬੰਧ ਹੈ ਨਿਰਬੂਜਿਆਂ ਸੂਜਿਆਂ ਕਾਲ ਹੈ ਜਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਰਸੀ ਕਹਿਣ ਲੰਭ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕੈ ਸੋਕੈ ਕਰਮੈ ਭਰਮੈ ਜੀਤਿਆਂ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਦਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਤ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ

ਮਨਮਾਨੀ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚ ਦਾ ਆਨੰਦ ਸਰਬੰਗ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ

ਧੰਮ ਸਭ ਪਰਮਨਾਥ ਭੂਤਾ ਲੱਖ ਭੇਸ ਅੰਗ ਰਾਗ ਨਾ ਰੰਗ ਜਾਖ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅੰਗੀਕ ਅਨ ਉਸ ਦੇ ਕੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਜਨ ਭੇਕ ਸਰਬ ਸਾਸਨਾ ਜਾਣਹੀ ਜਿਹ ਰੂਪ ਰੰਗ ਅਲੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤਉ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵੀ ਮੁਹ ਚਿਤਉ ਮਦ ਭਾਲ ਛੰਦ ਤੈ ਪ੍ਰਸਾਦ

ਦੇਹਾਂ ਹੈ ਕਿ ਰਾਜ ਕਰਹੀ ਮੈਂ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੀਸਾ ਕਿ ਸਰਬੱਤਰ ਪੀਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੀਸਾ ਕਿ ਸਰਬੱਤਰ ਪੀਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਆਏ ਕਿ ਸਰਬੱਤਰ ਭੁੱਖ ਆਏ ਕਿ ਸਰਬੱਤਰ ਤ੍ਰਾਣ ਆਏ ਕਿ ਸਰਬੱਤਰ ਪ੍ਰਾਣ ਆਏ ਕਿ ਸਰਬੱਤਰ ਦਿਸਾ ਕਿ ਸਰਬੱਤਰ ਪਿਸੈ ਕਿ ਸਰਬੱਤਰ ਮਾਨੇ ਸਦਾਵ ਪ੍ਰਧਾਨ ਹੈ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਣੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦਰ ਆਏ ਕਿ ਸਰਬੱਤਰ ਚੰਦਰਾਏ ਕਿ ਸਰਬੰਗ ਕਲੀ ਮੈਂ ਕਿ ਪਰਮੰਗ ਅਫੀ ਮੈਂ ਕਿ ਆਕਲ ਉਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਲ ਸਲਾਮੈ ਸਲੀ ਖਤਬਦਾਮੈ ਗਨੀ ਮੁਰਸ ਕਸਤੈ ਗਰੀਬਲ ਪ੍ਰ

ਜੀ ਹੈ ਨਿਰੁਕਤ ਸਰੂਪੈ ਤਿਰਮੁਖ ਦਿਵ ਭੂਤੈ ਪ੍ਰਭੁਕਤ ਪ੍ਰਭਾਇ ਸੰਯੁਕਤ ਸੁਦਾਂ ਸਦਾ ਮੁਖ ਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸਰਬ ਸਾਜੈ ਸਮਸਤ ਸਲਾਮੈ

ਨੂੰ ਸਰਭਾਗੇ ਸੋ ਸਰਬ ਰਾਗੇ ਤ੍ਰਿਭੁਗਤ ਸਰੂਪ ਹੈ ਸੋ ਸਰਬ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੀ ਵਿਭੁਗਤ ਸਰੂਪ ਹੈ ਪ੍ਰਯੁਗਤਾ ਰੂਪ ਹੈ ਨਿਰੁਕਤ ਸਦਾ ਹੀ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਭਰਮ ਹੈ ਕਰਮ ਹੈ ਅਨਾਦਿ ਜੁਗਾਦ ਹੈ ਅਜੈ ਹੈ ਬੈ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਅਭਗਤ ਹੈ ਬਿਰਖਤ ਹੈ ਅਨਾਸ

ਸਰਬ ਵਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਵਨਾਸ ਹੈ ਕਰਣਾ ਕਰ ਹੈ ਬੇਸੋ ਬਰ ਹੈ ਸਰਬੇਸਰ ਹੈ ਜਗਤੀਸਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਅਕ੍ਰਿਤ ਅਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤ ਅਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਤੀਸਰ ਹੈ ਪਰਮੇਸਰ ਹੈ ਅਕ੍ਰਿਤ ਅਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਵਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਾ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਪੰਜਨ ਹੈ ਅਰਗੰਜਨ ਹੈ ਰਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮੈ ਸਰਬਾਤਮੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਹੈ।

ਤਤੰਗ ਸਰੂਪੇ ਨਮੋ ਜੋਗ ਜੋਗੀ ਨਮ ਗਿਆਨ ਗਿਆਨੀ ਨਮ ਮੰਤਰ ਮੰਤਰੀ ਨਮ ਧਿਆਨ ਧਿਆਨੀ ਨਮੋ ਜੁਦ ਜੁਦੇ ਨਮ ਗਿਆਨ ਗਿਆਨੀ ਨਮੋ ਪੋਜ ਪੋਜੇ ਨਮ ਪਾਨ ਪਾਨੀ ਨਮ ਕਲਹ ਕਰਤਾ ਨਮ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਨ ਬੇਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮ ਬਾਂਕ ਮੰਕੇ ਅਭੰਗੀ ਸਰੂਪੇ ਅਲੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਲੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਪੰਜ ਲੱਖ ਪੱਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਢਾਹ ਨਾਥ ਪ੍ਰਮਥ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਅਕਰਮ ਭਰਮ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਕਾਮ ਬਿਭੂਤੇ ਸਮਸਲ ਸਰੂਪੇ ਕੁਕਰਮ ਪ੍ਰਣਾਸੀ ਸਵਧਰਮ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇ ਬਿਭੂਤੇ ਕਜਾਇਬ ਗਰੀਮੇ ਹਰਿਅੰ ਕਰਿਅੰ ਕਰੀ ਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੂਤੇ ਸਿਯਮ ਪਹੁ ਸੁਭੰ ਸਰਬਦਾ ਸਰਬਯੁਕਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ

ਸਵਈਏ ਸਰਾਵਗ ਸਵਦ ਸਮੂਹ ਸਿਧਾਨ ਕੇ ਦੇਖ ਫਿਰੇ ਉਕਾਰੂ ਯੋਗ ਜਤੀ ਕੇ ਸੂਰ ਸਧਾਰਨ ਸਵਦ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ।

ਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੂਦ ਪੌਣ ਕੇ ਗੌਨ ਕੋ ਜਾਤਨ ਵਾਲੀ ਭਾਰੀ ਭਜਨ ਕੀ ਭੂ ਪਲੀ ਬਿਦ ਡੈਵਰ ਸੀਸ ਨੂੰ ਜਾਤ ਵਿਚਾਰੇ ਇੱਥੇ ਭਾਈ ਤੋਂ ਕਾਹੂ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਪਿਆ ਸਭ ਦੀ ਸੰਸਾਰ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਕੂੜ ਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੀ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਲ ਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾ ਪਾਵਨ ਆਹਾਰ ਜਤੀ ਜਤ ਹਰ ਸਵੈ ਸੁਵਿਚਾਰ ਹਜ਼ਾਰ ਕ ਦੇਖਾ

ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਆਸਨ ਮਾਤਿਕ ਜਾਨਕੀ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪ

ਇਹ ਕੋਟ ਇਸ਼ਨਾਨਕ ਜਾਤ ਗਿਆਨ ਅਨੇਕ ਸੁਅੰਬਰ ਸਾਧ ਬਰਾਂਗੇ ਬ੍ਰਹਮ ਮਹਿ ਸਰਬ ਸੰ ਸੱਚੀ ਪਤੰਤ ਫਸੇ ਜਮ ਪਾਸ ਪਰਾਂਗੇ ਜੇ ਨਰ ਸ੍ਰੀ

ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਅਸੀਂ ਸੋ ਬੈਸ ਬਤਾਇਓ ਸੱਚ ਕਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪਾਇਓ ਕਾਹੂ ਲੈ ਪਾਹਨ ਪੁੱਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਨਵਾਇਓ

ਭਜਨ ਕੀ ਰਹਿ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੁ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸੁਤਰ ਹਮਾਰੀ ਮਾਰੀਆ ਹੈ। ਆਪ ਖਾਦਾ ਮੁਝਾ ਵਰਿਆਏ, ਮਰਨ ਕਾਲ ਕਾ ਤ੍ਰਾਸਨ ਵਰਿਆ ਹੂੰ, ਜੋ ਉਸਦਾ ਹਮਾਰੇ ਪੱਛਾ। ਸ੍ਰੀ ਅਸਤੋਜੋ ਕਰੇ ਹੋ ਰੱਛਾ। ਰਾਖ ਲਿਹੋ ਮੋਹ ਰੱਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦੁਸਟਨ ਕੇ ਹੰਤਾ, ਤਮਹੁ ਪੁਰੀ ਚਾਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀ ਅਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਵੇਦਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹਰਤਾ ਹੁਮਾਰਾ।

ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਹਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ।

ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਬੜੇ ਆਈਆਂ, ਸ਼ਬਦ ਉਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲਾ ਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਿਮਰਤ ਸੁਆਮੀ, ਸੋ ਕਿਉਂ ਮਨ ਹੁਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹੀ ਬਾਂਗ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਤਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਆਧਾਰੁ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੋ ਤੁਤ ਦਵਸ ਕੀਤੇ ਕਾਲ ਕੰਟਕ ਮਾਰਿਆ

ਦੇ ਵਿੱਚ ਆ ਰਿਹਾ। ਇੱਕ ਭਰਮ ਭੂਲੇ ਫਿਰਹਿ ਦਹਿ ਦੇ ਸਿੱਖ ਨਾਮ ਲਾਂਗ ਸੰਵਾਰਿਆ, ਗੁਰਪ੍ਰਸਾਦੀ ਮਨ ਭਾਇਆ ਨਿਰਮਲ ਊਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਉਹ ਅਕਤ ਕੀ ਕਰਾ ਕਹਾਣੀ, ਕਰਾ ਕਹਾਣੀ ਅਕਤ ਕੇਰੀ ਕਿਤ ਦਵਾ ਨੇ ਪਾਈ ਹੈ।

ਜੀਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਰਨ ਪਾਇਆ ਚਤੁਰਾਈ ਨ ਪਾਇਆ ਕਰਾਏ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ।

ਸਾਸ ਤੇਰਾ ਚਲਾ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਇਹ

ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ ਜੀ ਅਜੰਤ ਸਬਤ ਦੁਪਾਏ, ਏਕ ਵੇਕ ਪਰਸਨ ਆਇਆ, ਲਾਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ।

ਨਿਯਮਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਉ ਤੂੰ ਚਲਾਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾਂ ਸ਼ਬਦ ਸੁਹਾਵਾ ਸ਼ਬਦੋਂ ਸੁਹਾਵਾ ਉਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਾ ਮਨ ਵਸਿਆ ਜਿਨ ਧਰੋਹੋ ਲਿਖਿਆ ਆਇਆ ਇੱਕ ਪਰੈਂਕ ਨੇਰੇ ਕਰਹ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਛਣ

ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਿਆਤਮ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨੇ ਅਵਰਨ ਜਾਣੈ ਕੋਈ ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ।

ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਹੋ ਸੱਚੀ ਬਾਣੀ, ਬਾਣੀ ਤਾਂ ਗਾਵੋ ਹੋ ਗੁਰੂ ਕੇਰੀ। ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਬਾਣੀ ਗੁਰ ਕਾ ਸ਼ਬਦ ਰਤਨ ਗਾਹੀਰ ਜਿਤ ਜਾਊ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿਣਾ ਨੂੰ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਇ ਕੈ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵਿਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਨ ਲਵਲਾਏ ਕਹਿ ਨਾਨਕੇ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤਾ ਸਾਰਨ ਜਾਣੀ ਤਤਾ ਸਾਰਨ ਜਾਣੀ ਗੁਰਬਾਜ ਹੋ ਤਤਾ ਸਾਰਨ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸਤਾ ਸਤਿਆਰਾਇਣ ਮਿਹਾਣੀ।

ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ, ਜਿਤ ਹਰ ਵਿਸਰੈ ਮੋਹ ਉਪਜਾਏ, ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੇ, ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿ ਸਭ ਟੋਂ ਰਹੇ ਲੋਕ ਵਿਲ ਲਾਏ। ਐਸਾ

ਪੱਲੇ ਪਾਏ। ਹਰ ਰਸ ਮੇਰੀ ਮਨ ਮਨ ਜਾਰਾ, ਹਰ ਰਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ, ਖੱਟੇ ਹੋ ਦਿਹਾੜੀ, ਇਹੋ ਧਨ ਤਨਾ ਮਿਲਿਆ, ਅਜਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਸ ਮੇਰੀ ਮਰਹੂਬਾ ਬਣ ਜਾਰਾ। ਇਹ ਰਸ ਨਾਲ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਵਰਤ ਕੀਤਾ ਜਿੱਚਰ, ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਾਹੁ ਨਾ ਤਰਸਨਾ ਲਾਗਿਆ, ਇਹ ਹਰ ਰਸ ਕਰਮੀ ਪਾਏ, ਸਤਿਗੁਰ ਮਿਲਾ ਜਸਿਆ, ਕਹਿ ਨਾਨਕ ਹੋਰ ਅਨ ਰਸ, ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ, ਹਰ ਤੂੰ ਮਹਿ ਜੋਤ ਰੱਖੀ, ਤਾਂ ਤੂੰ ਜੱਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾਂ ਤੂੰ ਜੱਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜੱਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਹਰ ਮੰਗਲ ਗਾਓ, ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ,

ਆਇਆ ਕਿ ਕਰਮ ਕਮਾਇਆ ਤੁਧ ਸਰੀਰ ਆਉਂਦਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਮਸਾਇਆ ਗੁਰਪ੍ਰਸਾਦੀ ਹਰਮਨ ਮੱਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾੜ ਹੋਆ ਜਿਨ ਸਤਿਗੁਰ ਸਿਉਂ ਤਿਤਲਾਇਆ ਇਹ ਨੇਤਰ ਹੋ ਮੇਰੇ ਹਰ ਤੁਮੈ ਜੋ ਧਰੀ ਹਰ ਬਿਨ ਆਵਣਾ ਦੇਖੋ ਕੋਈ ਹਰ ਬਿਨ ਆਵਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਉਹ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਜਾਇਆ ਇਹ ਸੱਚਾ ਸੋਹਿਲੰ ਸੱਚ ਕਰ ਗਾਵਹੁ ਗਾਵੁ ਤਾਂ ਸੋਹਿਲੰ ਕਰ ਸੱਚਾ ਜਿਤਾ ਸਦਾ ਸਤ ਅਵੇ ਸੱਚੋ ਤਿਹਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਿਨ ਪਾਵੇ ਕਹਿ ਨਾਨਕ ਸੱਚ ਸੋਹਿਲੰ ਸੱਚਾ ਘਰ ਗਾਵਹੇ ਆਨੰਦ ਸਨੋ

ਅਹਿਆ ਭਰਪੂਰੇ ਬਿਰਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਸੂੜੇ ਸੁਣਤੇ ਪੁਨੀਤ ਕਹਤੇ ਪੁਇਤ ਸਤਿਗੁਰ ਰਹਿਆ ਭਰਪੂਰੇ ਬਿਰਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਸੂੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵੱਡਾ ਨਾਮ ਵੱਡੇ ਵਡਿਆ ਸਚਨਿਆਮ
1: ਵੱਡੀ ਵਡਿਆਈ ਜਾਣੇ ਚਲਥਾਉ ਵੱਡੀ ਵਡਿਆਈ ਜਾਣਿਆ ਲਾਉ ਵੱਡੀ ਵਡਿਆਈ ਪੁੱਛੈ ਸੁਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ
0: ਇਹੋ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿਚਵਾਸ

ਥੋੜ੍ਹੇ ਨਾਨਕ ਜੀ ਉਪਾਇ ਕਿਆ ਲਿਖਣਾ ਵੇ ਧਰਮ ਬਹਾਲਿਆ ਥੈ ਸੱਚੇ ਹੀ ਸਜਨੇ ਬੜੇ ਚੁਣ ਵਕੜੇ ਜਮਾ ਲਿਆ ਥਾਂ ਨਾ ਪਾਇਨ ਕੂੜਿਆਰ ਮੋਹ ਕਾਲੇ ਦੁਜ਼ਗ ਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ।

ਹੌਲੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

0: ਅਵਤਾਰ ਗਹਿਣੇ ਪਾਉਣ ਪਾਣੀ ਮੈਂ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਥਨ ਵਰਤਣ ਸਰਬ ਜੰਜਾਲ ਨਾਨਕ ਮੁਸੇ ਗਿਆਨ ਵੀ ਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਹਿਨ ਚਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉਡੜਾਵਾ ਚਾਟੇ ਪਾਏ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ

ਉਚ ਨਰਕ ਸੁਰਗ ਅਵਤਾਰ ਹਉ ਚਸੈ ਉਚ ਰੋਵੈ ਉਚ ਪ੍ਰਿਯ ਹਉ ਮਜ ਧੋਵੈ ਹਉ ਉਚ ਜਾਤੀ ਜਿਨ ਸਿਖੋਵੈ ਹਉ ਉਚ ਮੂਰਖਾਂ ਵਿੱਚ ਸਿਆਣਾ ਮੁੱਖ ਮੁਤਕੀ ਸਾਰ ਨਾ ਜਾਣਾ ਹਉ ਉਚ ਮਾਇਆ ਹਉ ਛਾਇਆ ਹਉ ਮੈਂ ਕਰ ਕਰ ਜਿਨ ਤੇ ਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਮੈਂ ਹੁਣ ਕਥ ਕਥ ਲੂਝੈ ਨਾਨਕ

0: ਤਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇ ਕਿਆ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉਪਰ ਤੀਰਥਾਂ ਸਹਿ ਜੋਗ ਵਿਵਾਨ ਲੱਖ ਸੁਰਤਮ ਸੁੰਦਰਾਮ ਰਮੇ ਛੁੱਟਿਆ ਪੁਰਾਣ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ

ਪਾਇਆ ਦੂਜਾ ਭਾਇਆ ਵਸਤਰ ਨਾ ਪਹਿਰੇ ਅਨਸ ਕਹਿਰੇ ਮੂਨ ਵਿਗੁਤਾ ਕੇ ਜਾ ਕੇ ਗੁਰਬਨ ਸੂਤਾ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲਖਾਈ ਸਰਿਸ਼ਾਈ ਪਾਏ।

ਤੇ ਜਾਣੇ ਜੀਉ ਧਰਤ ਕਾ ਸਾਧਕ ਹੈ ਵਿੱਚ ਦੇ ਕਰਤਾ ਬੀਓ ਸੱਚ ਤਾ ਪਰ ਜਾਣੀਏ ਜਾ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰ।

ਹੋਏ ਮਲਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਖਿਆ ਰਾਉ ਜਾਤ ਮਜੋਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂ ਰਿਆ ਤੂੰ ਸੱਚਾ ਸਾਹਿਬ ਸਿਵ

0: ਪੜ੍ਹ ਪੁਸਤਕ ਸੰਧਿਆ ਬਾਦੰ ਸਿਲਪੁਰ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕੜ ਨਿਸ਼ਚੋ ਕਰਮੰ
1: ਕਹੋ ਨਾਨਕ ਨੇ ਚੌਥਿਆਵੈ।

0: ਪਵੇਤ ਪਾਪੀ ਸਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨੋਚਰੈ ਬਿਨਾਂ ਵਰ ਸਿਖਾਏ ਨਾਨਕੇ ਵੇ ਜਾਣੀਐ ਤਿਤ ਮੁੱਖ ਥੁੱਕਾਂ ਪਾਏ ਮਹਲਾ ਪਹਿਲਾ
1: ਪੰਡ ਜਮੀਏ ਪੰਡ ਜਮੀਏ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਓ

0: ফিকে ফিকি সোয়ে ফিকা দরগে সেটিয়ে মুথুকা ফিকে পায়ে ফিকা মূর্খে আকিয়ে ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਜੁੱਥੇ ਪੈਦਵਾਰ ਦੁਨੀਆਂ ਅੰਦਰ ਫੈਲੜ ਸਰ ਤੀਰ ਜੇ ਨਾਵੇ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖ ਰਹੇ ਵਿਚਾਰ ਰੰਗ ਹੱਸੇ

0: ਜੁਗੋ ਜੁਗੋ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੋਟਾਨ ਕੋਟ ਸ਼ੁਕਰਾ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਆਪ ਨੂੰ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਿਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆ ਸਰਵਣ ਕਰੀ ਲੜੀ ਵਾਰ ਗੁਰਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਵਾਲਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

हरे हर निर्मल नाम जो जपा तिस की गत होए।

जो जपा तिसकी गत होए, नानक कर्म प्राप्त होए। देवनहार दातार अंत न पारावार। वाहिगुरु जी का खालसा, वाहिगुरु जी की फतेह। फतेह पावन भगत वत्सल करुणा निदान, कोट ब्रह्मंडा दे मालक गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र गोश विच सुभाए मान जुड़ मिल बैठी गुरु प्यारी गुरु की साजी निवाजी साध संगत जी, सतगुरां दी अपार रहमत बख्शिश सदका वडभागी गुरसिख संगतां, अमृत वेले तों गुरु दरबार अंदर साजराए सुंदर दीवाना विच सुभाए मान हो के सतगुरां दे पावन पवित्र दर्शन दीदारे परसना कीते हन। अमृत बाणी श्री आसा जी की वार, होर शब्दां दा रस पिन्ना शब्द कीर्तन, सत्कार योग रागी जत्थे दी मुबारक रसना तो सरवण करके मिले होए अमोलक मनुखा जन्म दे सवासां घड़ियां समय नूं सफल बनाउणे कीता है। सतगुरु रहमत करन गरीब निवाज, कुर्बान जाई उस वेला सुहावी ज तुमरा द्वारा आया मां वाक अनुसार। ये वेला सब तो सोभनीक सब तो अमोलक, जिस वेले गुरु दे दरवाजे ते चल के गुरसिख जगयासु मन नाल मन विच वाहिगुरु दे नाम दी बरकत पवे चढ़दी कला होवे, सोहणे ख्याल आ शरदा भावना सिद्धक नाल गुणा नूं ग्रहण करन दी इच्छा लै के आउंदा है। गुण ग्रहण करने ने अवगुणा दा त्याग करना है, अवगुणा दा भाव हो जावे, गुण हिरदे विच आ के टिक जाण दैवी गुण। वाहिगुरु दी भगती नाल मन मन जावे, एकागर हो जावे, जगयासु दी इच्छा आउंदी, जिस करके लोक ते परलोक दोवें सुहेले हो जांदे ने। जिन्हां जगयासुआं दा मन गुरु की सतसंगत करदिआं करदिआं वाहिगुरु दे नाम दा रंग चढ़ के टिका विच आ जांदा है, आनंद विच पहुँच जांदा है, उन्हां दे दोवें लोक सुहेले हो जांदे ने, सफले हो जांदे ने, सौखे हो जांदे ने, जीवन यात्रा सोहणी हो जांदी, सफल हो जांदी। इउं कह लई इहो लोक सुखीए, इह लोक सुखीए, परलोक सुहेले, नानक हर प्रभ आपा मेले। जगयासु बिरती इच्छा पै संजोगत, इच्छा होनी मुक्त होण दी। ये जन्म है, वारी है, मानस जन्म अखीरला ही जन्म है, आखरी मौका है। परलोक दा भय होना, परलोक भी सफला हो जाए, मुक्त होण दी इच्छा होनी, वाहिगुरु दे दीदारियां दी इच्छा हो। सौ इच्छा मुक्त होण दी, परलोक दा भय होना, उन्हों जगयासु क्या है, जिदे अंदर आसा जाग आई, जग आसा जाग पई है, आसा अपने निजा आनंद विच पहुंचण दी, वाहिगुरु दी प्राप्ति दीदारियां दी। दोवें लोक ही सुहेले हो जांदे ने,
ਜਗਿਆਸੂ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਉਹਦੀ ਯਾਤਰਾ ਫਿਰ ਸਫਲ ਸਫਲ ਪਈ, ਸਫਲ ਯਾਤਰਾ, ਆਮਣ ਜਾਣ ਰਹੇ ਮਿਲੇ ਸਾਧਾ, ਸਫਲ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ ਉਹਦੀ ਯਾਤਰਾ ਆਇਆ ਹੋਇਆ। ਆਉਣ ਜਾਣ ਤੋਂ ਫਿਰ ਰਹਿਤ ਹੋ ਜਾਂਦੇ ਨੇ, ਫਿਰ ਨਹੀਂ ਹੁੰਦਾ, ਆਵਾਗਮਨ ਮੁੱਕ ਜਾਂਦਾ ਹੈ ਸਤਿਗੁਰੂ ਨੂੰ ਮਿਲ ਕੇ। ਆਮਣ ਜਾਣ ਰਹੇ ਮਿਲੇ ਸਾਧਾ, ਸਾਧ ਸੰਗਤ ਦੇ ਨਾਲ ਮਿਲਣ ਕਰਕੇ, ਸਤਿਗੁਰੂ ਦੇ ਨਾਲ ਭੇਦ ਹੋਣ ਕਰਕੇ, ਇੱਕ ਮਿੱਕ ਹੋਣ ਕਰਕੇ ਸੱਚਖੰਡ ਦੇ ਵਾਸੀ ਹੋ ਜਾਂਦੀਆਂ ਨੇ ਉਹ ਰੂਹਾਂ, ਸੱਚਖੰਡ ਦੇ ਵਾਸੀ ਹੋ ਜਾਂਦੇ ਨੇ, ਮੁੜ ਕੇ ਆਵਾਗਮਨ ਵਿੱਚ ਨਹੀਂ ਪੈਂਦੇ। ਇਹ ਭਾਵ ਹੈ ਜਗਿਆਸੂ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਦੋ ਪੌੜੀਆਂ ਪਿੱਛੇ ਹੋਈਆਂ ਨੇ, ਦੋ ਅੱਗੇ ਰਹਿੰਦੀਆਂ ਹਨ, ਪਾਵਨ ਸ਼ਬਦ ਦੀਆਂ ਚੌਪ ਦੇ ਸ਼ਬਦ ਹਨ। ਆਪਣੇ ਆਪ ਨੂੰ ਛੱਡ ਦੇ, ਆਪਣੇ ਆਪ ਨੂੰ ਛੱਡ ਕੇ ਇੱਕ ਵਾਹਿਗੁਰੂ ਦੀ ਆਸ ਰੱਖ, ਇੱਕ ਤੇ ਭਰੋਸਾ ਕਰਕੇ, ਅਤੇ ਮੰਗਣਾ ਵੀ ਇੱਕ ਨਾਮ ਹੀ ਹੈ, ਬੰਦਗੀ ਦੀ ਖੈਰ ਮੰਗ ਅਤੇ ਜਪ ਹਰ ਵੇਲੇ। ਪਿਛਲੀ ਪੌੜੀ ਵਿੱਚ ਕਿਹਾ ਸੀ ਨਿਰਮਲ ਜਪ ਨਾਮ ਹਰ ਹਰ, ਏਕ ਕੀ ਕਰ ਆਸ ਭੀਤਰ, ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਮੰਤ ਨਿਰਮਲ, ਗੁਰ ਕੇ ਚਰਨ ਨਮਸਕਾਰ, ਭਵਜਲ ਉਤਰੈ ਪਾਰ। ਇਹ ਕਿਰਿਆ ਕਰ, ਇਹ ਕਰਮ ਕਰ, ਇੱਕੋ ਦੀ ਆਸ ਰੱਖ ਕੇ ਬਾਕੀ ਸਭ ਆਸਰੇ ਛੱਡ ਕੇ, ਸਭ ਆਸਾ ਤਿਆਗ ਕੇ, ਝੂਠੀਆਂ ਆਸਾਂ ਨੂੰ ਛੱਡ ਕੇ ਸੱਚੀ ਆਸਾ ਜੋ ਵਾਹਿਗੁਰੂ ਦੇ ਉੱਪਰ ਰੱਖ। ਨਿਰਮਲ ਜਪ ਨਾਮ ਹਰ ਹਰ, ਉੱਜਲ ਵਾਹਿਗੁਰੂ ਦਾ ਹਰ ਵੇਲੇ ਹਰੀ ਦਾ ਨਾਮ ਜਪ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਅਟੈਚਮੈਂਟ ਕਰਕੇ ਗੁਰੂ ਦੇ ਨਾਲ ਸੰਸਾਰ ਭਵਜਲ ਤੋਂ ਪਾਰ ਉਤਰਿਆ ਜਾਂਦਾ ਹੈ। ਸਤਿਗੁਰੂ ਜਹਾਜ਼ ਦੀ ਨਿਆਈ ਨੇ, ਜਹਾਜ਼ ਵਿੱਚ ਜਿਹੜਾ ਬੈਠ ਜਾਂਦਾ ਹੈ, ਸਵਾਰ ਹੋ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਸੌਖਿਆਂ ਪਾਰ ਹੋ ਜਾਂਦਾ ਹੈ, ਭਾਵੇਂ ਕਿੰਨਾ ਲੰਮਾ ਸਫ਼ਰ ਹੁੰਦਾ ਹੈ, ਕਿੰਨਾ ਲੰਮਾ ਭਿਆਨਕ ਸਫ਼ਰ ਹੁੰਦਾ ਹੈ, ਕਿੰਨਾ ਸਮਾਂ ਲੱਗ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਗੁਰੂ ਦੇ ਨਾਲ ਜੁੜ ਕੇ ਬੰਦਗੀ ਕਰਦਾ ਹੈ, ਜੀਵਨ ਬਤੀਤ ਕਰਦਾ ਹੈ, ਕਿਰਤ ਵਿਰਤ ਧਰਮ ਦੀ ਕਰਦਾ ਹੋਇਆ ਗੁਰਮੁਖ ਬਣ ਕੇ, ਗੁਰਮੁਖ ਨਾਮਦਾਨ ਇਸ਼ਨਾਨ, ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਸ ਵੇਲੇ ਸੰਪਾਦਨਾ ਕੀਤੀ ਹੈ, ਬਾਣੀ ਸਾਰੀ ਸੰਪੂਰਨ ਲਿਖ ਕੇ, ਜਿੰਨੀ ਬਾਣੀ ਸੀ ਸਤਿਗੁਰਾਂ ਨੇ ਆਪਣੀ ਬਾਣੀ ਪੰਜਾਂ ਸਰੂਪਾਂ ਤੱਕ, ਭਗਤਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਵਡਿਆਈ ਬਾਣੀ, ਚਾਰ ਗੁਰਸਿੱਖਾਂ ਦੀ ਬਾਣੀ ਸਾਰੀ ਲਿਖਵਾਈ ਸੱਚੇ ਪਾਤਸ਼ਾਹ ਜੀ ਨੇ ਲਿਖਵਾ ਕੇ ਭਾਦਰੋਂ ਸੁਧੀ ਏਕਮ ਨੂੰ, ਕੱਲ੍ਹ ਵਾਲੇ ਦਿਨ, ਆਉਣ ਵਾਲੇ ਕੱਲ੍ਹ, ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਗਾਸ਼ ਕਰਵਾਏ ਸਤਿਗੁਰਾਂ ਦੇ ਪਹਿਲੀ ਵਾਰ। ਇਸ ਤਰ੍ਹਾਂ ਪ੍ਰਗਾਸ਼ ਹੋਏ, ਉਸ ਤੋਂ ਬਾਅਦ ਸੰਗਤਾਂ ਮੱਥਾ ਟੇਕਿਆ, ਅਰਦਾਸਾਂ ਹੋਈਆਂ, ਹੁਕਮਨਾਮੇ ਹੋਏ, ਮਹਾਰਾਜ ਸੱਚੇ ਪਾਤਸ਼ਾਹ ਜੀ ਇਕੱਠੀ ਹੋਈ ਸੰਗਤ ਨੂੰ ਸੰਬੋਧਨ ਕਰਕੇ ਫਿਰ ਵਡਿਆਈ ਕੀਤੀ ਸੀ ਬਾਣੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਗ੍ਰੰਥ ਜਹਾਜ਼ ਸੋ ਭਵਜਲ ਕੋ, ਤਰਜਾਤ ਜਿਨੀ ਤਰਜਾਤ ਸੁਖੈਨ ਜਿਨੀ ਚਿਤ ਲਾਇਓ, ਬਚਨ ਕੀਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕਿਹਾ ਗੁਰਸਿੱਖੋ ਇਹ ਜੋ ਅਸੀਂ ਬਾਣੀ ਦਾ
ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਹੈ, ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਇੱਕ ਥਾਂ ਕਰਕੇ। ਇਹ ਜਹਾਜ਼ ਹੈ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ, ਵੱਡਾ ਭਾਰੀ ਜਹਾਜ਼ ਹੈ ਇਹ ਗ੍ਰੰਥ ਜਹਾਜ਼। ਸੋ ਭੌਜਲ ਕੋ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਇਹ ਜਹਾਜ਼ ਬਣਾਇਆ। ਤਰ ਜਾਤ ਸੁਖੇਨ, ਤਰ ਜਾਣਗੇ ਸੌਖਿਆਂ ਹੀ, ਸੰਸਾਰ ਭੌਜਲ ਤੋਂ ਯਾਤਰਾ ਸੌਖੀ ਕਰ ਲੈਣਗੇ ਬਿਨਾਂ ਡਰ ਭੈ ਤੋਂ। ਜਿਨੀ ਚਿੱਤ ਲਾਇਓ, ਜਿਨ੍ਹਾਂ ਨੇ ਚਿੱਤ ਲਾਇਆ ਇਹਨਾਂ ਦੀ ਬਾਣੀ ਨਾਲ, ਚਿੱਤ ਲਾ ਕੇ ਬਾਣੀ ਪੜ੍ਹੀ, ਉਹ ਗੁਰਸਿੱਖ, ਉਹ ਆਮ ਜੀਵ, ਹਰ ਇੱਕ ਪ੍ਰਾਣੀ ਮਾਤਰ ਜਿਹਨੇ ਚਿੱਤ ਲਾ ਕੇ ਪੜ੍ਹਿਆ, ਇਹਨਾਂ ਨਾਲ ਅਟੈਚਮੈਂਟ ਕੀਤੀ ਮਨ ਦੀ ਤਨ ਦੀ, ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤੇ ਸਨ, ਤਾਂ ਹੀ ਪੁਰਾਤਨ ਗੁਰਸਿੱਖਾਂ ਦੇ ਸੀ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਸਿੰਘੋ ਪਾਰ ਲੰਘੀ, ਸਾਡੇ ਸਤਿਗੁਰਾਂ ਨੇ ਬਾਣੀ ਦਾ ਜਹਾਜ਼ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਓ ਗੁਰਸਿੱਖੋ ਸਿੰਘੋ ਖਾਲਸਾ ਜੀ, ਇਹਨਾਂ ਦੇ ਹਜ਼ੂਰ ਸੱਜ ਕੇ, ਇਹਨਾਂ ਦੀ ਘੱਟ ਤੋਂ ਘੱਟ ਦੋਏ ਟਾਈਮ ਸੰਗਤ ਕਰਕੇ, ਦੋ ਨਹੀਂ ਤਾਂ ਇੱਕ ਟਾਈਮ ਬਹੁਤ ਜ਼ਰੂਰੀ ਹੈ। ਆਓ ਇਹਨਾਂ ਦੇ ਪਾਸ ਬੈਠੀਏ, ਗੁਰਬਾਣੀ ਪੜ੍ਹੀਏ, ਕਥਾ ਕੀਰਤਨ ਕਰੀਏ, ਸੁਣੀਏ, ਨਿਤਨੇਮ ਕਰੀਏ, ਇਹਨਾਂ ਦੀ ਸਤਸੰਗਤ ਕਰਕੇ ਆਪਾਂ ਸੰਸਾਰ ਭੌਜਲ ਤੋਂ ਪਾਰ ਉਤਰ ਜਾਵਾਂਗੇ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਉਹ ਸਿੰਘੋ ਪਾਰ ਲੰਘੀ, ਤਾਂ ਹੀ ਕਹਿੰਦੇ ਸੀ, ਸੱਚੇ ਪਾਤਸ਼ਾਹ ਜੀ ਨੇ ਆਪ ਕਿਹਾ ਸੀ, ਸਤਿਗੁਰਾਂ ਦੇ ਨਾਲ ਜੁੜ ਕੇ ਕਿਹਾ, ਗੁਰ ਕੇ ਚਰਨ ਨਮਸਕਾਰ ਭਵਜਲ ਉਤਰਾ ਪਾਰ, ਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰ, ਢਹਿ ਪਾਓ, ਫਿਰ ਤੂੰ ਜੇ ਢਹਿ ਪਵੇਂਗਾ ਸਤਿਗੁਰਾਂ ਦੇ ਕੋਲ ਬਾਣੀ ਦੇ ਨਾਲ, ਬਾਣੀ ਦੇ ਸਨਮੁੱਖ, ਭਵਜਲ ਉਤਰਾ ਪਾਰ, ਸੰਸਾਰ ਭਵਜਲ ਤੋਂ ਪਾਰ ਹੋ ਜਾਵੇਂਗਾ ਸੌਖਿਆਂ ਹੀ। ਦੇਵਨਹਾਰ ਦਾਤਾਰ ਨਿਰਮਲ ਜਪ ਨਾਮ ਹਰ ਹਰ, ਮਹਾਰਾਜ ਇੱਕ ਦੀ ਆਸ ਕਰਾਂਗੇ, ਹਰ ਵੇਲੇ ਨਾਮ ਜਪਣ ਨਾਲ ਕੀ ਹੋ ਜਾਵੇਗਾ, ਕੀ ਮਿਲੇਗਾ। ਭਵਜਲ ਉਤਰਾ ਪਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ, ਮਨ ਦਾ ਟਿਕਾ ਬਣੇਗਾ, ਮਨ ਦੀ ਸ਼ਾਂਤੀ ਪ੍ਰਾਪਤ ਹੋਵੇਗੀ, ਉੱਥੇ ਦੇਵਨਹਾਰ ਦਾਤਾਰ, ਉਹ ਦਾਤਾਰ ਪ੍ਰਭੂ ਹੈ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਪਜੀਵਕਾ ਦਾ ਦਾਨ ਸੁਤੇ ਸਦ ਦੇ ਰਿਹਾ ਹੈ, ਸੁਭਾਵਕ ਬਿਨਾਂ ਮੰਗਿਆਂ, ਬੇਅੰਤ ਦਾਤਾਂ ਦਾ ਮਾਲਕ ਹੈ ਅਕਾਲ ਪੁਰਖ, ਮਨ ਇੱਛਤ ਫਲਾਂ ਨੂੰ ਦੇਣ ਵਾਲਾ ਹੈ, ਮਨ ਚਿੰਦੇ ਅੜੇ ਫਲ ਪਾਏ, ਪੂਰਿਆਂ ਗੁਰਾਂ ਦੇ ਰਾਹੀਂ ਧਿਆਉਣ ਗੁਰਪੂਰਾ ਰਿਦਾ ਧਿਆਏ, ਦੇਵਨਹਾਰ ਦਾਤਾਰ ਹੈ ਸੱਚੇ ਪਾਤਸ਼ਾਹ, ਦੇਵਣ ਵਾਲਾ ਉਹ ਹੀ ਦਾਤਾਰ ਹੈ, ਸਾਰੀਆਂ ਦਾਤਾਂ ਦੇਣ ਵਾਲਾ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਜਿਹਨੂੰ ਤੁਸੀਂ ਦੇ ਦਿੰਦੇ ਹੋ ਪਾ ਲੈਂਦਾ ਦਾਤਾਂ। ਸੱਚੇ ਪਾਤਸ਼ਾਹ ਦਾ ਜੇ ਨਾਮ ਜਪਾਂਗੇ, ਉਹਦੇ ਨਾਲ ਜੁੜਾਂਗੇ, ਤਾਂ ਉਹ ਦਾਤਾਰ ਪ੍ਰਭੂ ਸਭ ਕੁਝ ਦੇਵੇਗਾ, ਉਹ ਫਿਰ ਝੋਲੀਆਂ ਭਰ ਦਿੰਦਾ ਹੈ। ਐਸਾ ਦਾਤਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ, ਬੇਅੰਤ ਭੰਡਾਰੇ ਉਹਦੇ ਮੁੱਕ ਨੇ, ਮੁੱਕਦੇ ਨਹੀਂ ਹਨ, ਅਗੰਤ ਭਰੇ ਭੰਡਾਰ, ਦੇਵਨਹਾਰ ਦੈਨਹਾਰ ਸਦ ਜੀਵਨਹਾਰਾ, ਮਨ ਮੂਰਖ ਕਿਉ ਤਾਹੇ ਬਿਸਾਰਾ, ਸਦਾ ਹੀ ਇੱਕ ਰਸ ਦਾਤਾਂ ਦੇਣ ਵਾਲਾ ਹੈ, ਸਦਾ ਬਿਨਾਸ਼ੀ ਹੈ, ਕਾਇਮ ਦਾਇਮ ਪਾਤ ਸਦਾ ਪਾਤਸ਼ਾਹੀ ਹੈ ਉਹਦੀ, ਉਹਦੀ ਪਾਤਸ਼ਾਹੀ ਸਦਾ ਹੀ ਕਾਇਮ ਹੈ, ਅਟੱਲ ਹੈ, ਜੁਗੋ ਜੁਗ।
ਦੇਵਨਹਾਰ ਦਾਤਾਰ ਉਹ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਸੱਚੇ ਪਾਤਸ਼ਾਹ ਜਾਣਨ ਵਾਲਿਆਂ ਨੂੰ ਸਿਆਣਿਆਂ ਨੂੰ ਵੀ ਦਿੰਦਾ ਹੈ ਨਾ ਜਾਣਨ ਵਾਲਿਆਂ ਨੂੰ ਨਦਾਨਾਂ ਨੂੰ ਵੀ ਦਿੰਦਾ ਹੈ ਅਣਜਾਣ ਪੁਰਸ਼ਾਂ ਨੂੰ ਵੀ ਦਿੰਦਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਧਰਤੀ 'ਤੇ ਰਹਿਣ ਵਾਲੇ ਜੀਵਾਂ ਨੂੰ ਵੀ ਦਿੰਦਾ ਹੈ ਸਮਾਨ ਵਿੱਚ ਰਹਿਣ ਵਾਲਿਆਂ ਨੂੰ ਵੀ ਦਿੰਦਾ ਹੈ ਧਰਤੀ ਤੋਂ ਲੈ ਕੇ ਆਕਾਸ਼ ਤੱਕ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਾਹਦੇ ਵਾਸਤੇ ਡੋਲਦਾ ਇਹ ਮਨੁੱਖ ਤੇਰੀ ਖਬਰ ਵੀ ਉਹ ਸੁੰਦਰ ਪਦਮਾਪਤ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਹੈ ਲਵੇਗਾ ਤੂੰ ਜੋੜੋ ਦੇ ਨਾਮ ਨਾਲ ਜਪ ਸੱਚੇ ਪਾਤਸ਼ਾਹ ਦੇ ਨਾਮ ਨੂੰ ਦੇਵਨਹਾਰ ਦਾਤਾਰ ਉਹ ਦਾਤਾਰ ਸਭ ਦਾਤਾਂ ਦੇਣ ਵਾਲਾ ਜੋ ਮੰਗੀਏ ਫਿਰ ਮਿਲਦਾ ਜੋ ਮੰਗੀਏ ਸੋਈ ਪਾਈਏ ਨਿਧਾਰਾ ਆਧਾਰ ਆਸਰਿਆਂ ਨੂੰ ਆਸਰਾ ਦੇਣ ਵਾਲਾ ਜੋ ਉਹਦੇ ਤੋਂ ਮੰਗੀਏ ਉਹ ਝੋਲੀ ਵਿੱਚ ਪੈਂਦਾ ਦਾਤਾਰ ਦੇਵਨਹਾਰ ਦਾਤਾਰ ਸਭ ਕੁਝ ਮਿਲ ਜਾਵੇਗਾ ਸਾਰੀਆਂ ਇਛਾਵਾਂ ਪੂਰੀਆਂ ਕਰ ਦੇਵੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾ ਊਹਾ ਸੱਚ ਹੋਵੇ ਦੋਵਾਂ ਲੋਕਾਂ ਵਿੱਚ ਸੱਚ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਉਹ ਦਾਤਾ ਦੇਵਨਹਾਰ ਦਾਤਾਰ ਅੰਤ ਨਾ ਪਾਰਾਵਾਰ ਮਹਾਰਾਜ ਕਹਿੰਦੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਪਾਰਾਵਾਰ ਨਹੀਂ ਹੈ ਉਹਦਾ ਆਪਦਾ ਵੀ ਬੇਸ਼ੁਮਾਰ ਹੈ ਕੋਈ ਅੰਤ ਨਹੀਂ ਹੈ ਕਿੱਡਾ ਵੱਡਾ ਦਾਤਾ ਹੈ ਕਿੰਨੇ ਕੁ ਖਜ਼ਾਨੇ ਭਰੇ ਹੋਏ ਨੇ ਉਹਦੇ ਖਜ਼ਾਨਿਆਂ ਦਾ ਕੋਈ ਤੋਲ ਮਾਪ ਨਹੀਂ ਹੈ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ ਐਸਾ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੁਗਾਂ ਜੁਗਾਂ ਦਾ ਦਾਤਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਐਸਾ ਦਾਤਾ ਹੈ ਜੁਗਾਂ ਜੁਗੰਤਰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਵਾਹਿਗੁਰੂ ਸਾਰਿਆਂ ਜੀਵਾਂ ਦਾ ਜੋ ਦਾਤਾ ਉਹ ਨਾ ਭੁੱਲੇ ਸਨ ਉਹਦਾ ਨਾਮ ਮੰਗਦੇ ਹਾਂ ਫਿਰ ਹੀ ਰਹਿਮਤ ਹੁੰਦੀ ਹੈ ਫਿਰ ਹੀ ਦਾਤਾਂ ਮਿਲਦੀਆਂ ਨੇ ਜੇ ਨਾਮ ਹੈ ਉਹਦੇ ਨਾਲ ਜੁੜਾਂਗੇ ਯਾਦ ਨਾਲ ਅੰਤ ਨਾ ਪਾਰਾ ਵਾਰ ਉਹਦੇ ਭੰਡਾਰੇ ਖਜ਼ਾਨਿਆਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ ਬੇਸ਼ੁਮਾਰ ਹੈ ਸੱਚੇ ਪਾਤਸ਼ਾਹ ਦਾਤੇ ਖਜ਼ਾਨੇ ਮੁੱਕਦੇ ਨਹੀਂ ਅਮੁੱਕ ਹਨ ਅੰਤ ਨਾ ਪਾਰਾਵਾਰ ਉਹਦਾ ਆਪਦਾ ਵੀ ਅੰਤ ਪਾਰਾਵਾਰ ਨਹੀਂ ਨਾ ਕੋਈ ਅੰਤ ਹੈ ਨਾ ਕੋਈ ਪਾਰਾਵਾਰ ਹੈ ਨਾ ਕੋਈ ਥਾਂ ਹੈ ਬੇਅੰਤ ਹੈ ਸੱਚੇ ਪਾਤਸ਼ਾਹ ਸਮੁੰਦਰ ਵਾਂਗ ਵਿਸ਼ਾਲ ਹੈ ਤੁਧ ਸਭਨਾਂ ਨੂੰ ਦਾਨ ਦਿੱਤਾ ਮਹਾਰਾਜ ਜੀ ਫਰਮਾਨ ਕਰਦੇ ਨੇ ਐ ਅਕਾਲ ਪੁਰਖ ਤੁਧ ਜੇਵੜ ਦਾਤਾਰ ਮੈਂ ਕੋਈ ਨਦਰ ਨਾ ਆਵਈ ਤੇਰੇ ਜਿੱਡਾ ਵੱਡਾ ਦਾਤਾ ਮੈਨੂੰ ਹੋਰ ਕੋਈ ਦੂਜਾ ਨਹੀਂ ਦਿਸਦਾ ਹੈ ਤੁਧ ਸਭਨਾਂ ਨੂੰ ਦਾਨ ਦਿੱਤਾ ਖੰਡੀ ਬਰਭੰਡੀ ਪਾਤਾਲੀ ਪੁਰੀ ਸਭ ਲੋਈ ਤੁਸਾਂ ਸਾਰੇ ਜੀਵਾਂ ਨੂੰ ਦਾਨ ਦਿੱਤਾ ਉਪਜੀਵਕਾ ਦਾ ਖੰਡਾਂ ਦੇ ਵਿੱਚ ਨਵਾਂ ਖੰਡਾਂ ਦੇ ਵਿੱਚ ਇਹ ਧਰਤੀ ਹੈ ਭੂਗੋਲ ਮੁਤਾਬਕ ਭੂ ਵਿਗਿਆਨੀਆਂ ਮੁਤਾਬਕ ਖੰਡੀ ਨਵਾਂ ਖੰਡਾਂ ਦੇ ਜੀਵਾਂ ਨੂੰ ਵਰਭੰਡੀ ਹੋਰ ਬ੍ਰਹਿਮੰਡ ਨੇ ਇਸ ਤੋਂ ਅੱਗੇ ਹੋਰ ਨੇ ਧਰਤੀਆਂ ਹਨ
ਪਾਤਾਲ ਨੇ, ਆਕਾਸ਼ ਨੇ, ਬ੍ਰਹਿਮੰਡਾਂ ਦੇ ਜੀਵਾਂ ਨੂੰ ਖੰਡੀ ਵਰ ਭੰਡੀ ਪਾਤਾਲੀ ਪਾਤਾਲ ਦੇ ਜੀਵਾਂ ਪੁਰੀ ਸਭ ਲੋਈ ਪੁਰੀਆਂ ਨੇ। ਗਿਣਤੀ ਵਿੱਚ ਭਾਵੇਂ 14 ਮੰਨੀਆਂ ਨੇ, ਦੇਵਤਿਆਂ ਦੀਆਂ ਪੁਰੀਆਂ ਨੇ। ਜਿੱਥੇ ਰੂਹਾਂ ਦਾ ਵਾਸਾ ਹੈ ਪਰਮਾਨੰਦ ਵਿੱਚ ਰਹਿੰਦੀਆਂ ਨੇ, ਉੱਚ ਆਤਮਾ ਨੇ। ਸਾਰਿਆਂ ਨੂੰ ਦਾਨ ਦਿੱਤਾ ਸੱਚੇ ਪਾਤਸ਼ਾਹ ਤੁਸਾਂ ਨੇ, ਸਾਰਿਆਂ 'ਤੇ ਬਖਸ਼ਿਸ਼ਾਂ। ਤੁਹਾਡੇ ਜਿੱਡਾ ਦਾਤਾ ਮੈਨੂੰ ਦੂਜਾ ਕੋਈ ਨਜ਼ਰ ਨਹੀਂ। ਅੰਤ ਨਾ ਪਾਰਾਵਾਰ, ਤੁਹਾਡੇ ਦਾਨ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਸੱਚੇ ਪਾਤਸ਼ਾਹ ਨਿਖੁੱਟਦਾ ਨਹੀਂ ਹੈ ਦਾਨ ਤੁਹਾਡਾ। ਵੱਡਾ ਦਾਤਾ ਤਿਲ ਨਾ ਤਮਾਏ, ਸਾਰੇ ਤੁਹਾਡੇ ਤੋਂ ਹੀ ਮੰਗਦੇ ਨੇ, ਬਹੁਤ ਵੱਡੇ ਦਾਤੇ। ਆਪ ਨੂੰ ਤਿਲ ਜਿੰਨੀ ਵੀ ਤਮਾ ਨਾ ਇੱਛਾ ਨਹੀਂ। ਜਾ ਕੇ ਘਰ ਸਰਬ ਨਿਧਾਨ, ਜਿਸ ਆਪ ਜੀ ਦੇ ਘਰ ਵਿੱਚ ਸਰਬ ਤੋਂ ਭਾਵ ਸਾਰੇ ਹੀ ਨਿਧਾਨ ਹੁੰਦਾ ਖਜ਼ਾਨਾ, ਧੱਦੇ ਨਾ ਜਦੋਂ ਪਾਠ ਨਿਧਾਨ ਖਜ਼ਾਨਾ। ਜਿਸ ਆਪ ਜੀ ਦੇ ਘਰ ਵਿੱਚ ਸਾਰੇ ਖਜ਼ਾਨੇ ਨੇ, ਜੋ ਮੰਗੀ ਹੈ ਸੋਈ ਪਾਈ ਹੈ, ਨਿਧਾਰਾ ਆਧਾਰ, ਜੋ ਮੰਗੀ ਹੈ ਉਹੀ ਮਿਲਦਾ ਹੈ। ਨਿਆਸਰਿਆਂ ਦਾ ਆਸ ਸਾਰੇ ਖਜ਼ਾਨੇ ਨੇ। ਸੱਚੇ ਪਾਤਸ਼ਾਹ ਦੂਧ ਪੂਤ ਕੋ ਦੇਵਈਆ, ਰੋਗ ਸੋਗ ਕੋ ਮਿਟਾਈਆ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀਆਂ ਦਾਤਾਂ ਦਿੰਦੇ ਨੇ, ਸਾਰੇ ਖਜ਼ਾਨੇ ਨੇ ਉਹਦੇ ਘਰ ਵਿੱਚ। ਇਹ ਲੋਕ ਦੇ ਪਦਾਰਥ ਸੁੱਖ, ਪਰਲੋਕ ਦੇ ਸੁੱਖ। ਰਾਖਨਹਾਰ ਨਿਦਾਨ, ਨਿਦਾਨ ਤੋਂ ਬਾਅਦ ਨਿਦਾਨ ਦੱਦੇ ਨਾ ਪਾਠ ਆਇਆ, ਹੁੰਦਾ ਕੀ ਹੈ? ਨਿਦਾਨ ਨੂੰ ਵੀ ਨਿਦਾਨ ਪੜ੍ਹ ਜਾਂਦੇ ਨੇ, ਨਿਦਾਨ ਨੂੰ ਨਿਦਾਨ ਪੜ੍ਹੀ ਜਾਂਦੇ ਨੇ। ਨਿਦਾਨ ਦਾ ਅਰਥ ਹੁੰਦਾ ਖਜ਼ਾਨਾ, ਅਤੇ ਨਿਦਾਨ ਦਾ ਅਰਥ ਹੁੰਦਾ ਅੰਤ, ਆਖਰੀ ਸਮੇਂ, ਅਖੀਰਲਾ ਸਵਾਸ ਜਦੋਂ ਨਿਕਲਦਾ ਹੈ, ਮੌਤ ਜਦੋਂ ਆਉਂਦੀ ਹੈ, ਪਰਲੋਕ ਨੂੰ ਰੂਹ ਜਾਂਦੀ ਉਸ ਵੇਲੇ। ਰੱਖਣ ਵਾਲਾ ਰਾਖਣਹਾਰ ਨਿਦਾਨ ਦਾਤਾ ਨਾ, ਅੰਤ ਨਾ ਪਾਰਾਵਾਰ ਤੋਂ ਭਾਵ ਦੇਵਨਹਾਰ ਦਾਤਾਰ ਹੈ। ਉਹਦੇ ਘਰ ਵਿੱਚ ਦਾਤਾ ਐਡਾ ਵੀ ਸਾਰੇ ਖਜ਼ਾਨੇ ਨੇ ਅਮੁੱਕ ਹਨ। ਫਿਰ ਰਾਖਣਹਾਰ ਨਿਦਾਨ ਅੰਤ ਵੇਲੇ ਵੀ ਰੱਖਣ ਵਾਲਾ, ਪਰਲੋਕ ਦੀ ਮੁਕਤੀ ਦੇਣ ਵਾਲਾ, ਸੁੱਖ ਦੇਣ ਵਾਲਾ ਹੈ। ਜਮਰਾਜ ਦਾ ਲੇਖਾ ਨਹੀਂ ਹੁੰਦਾ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ। ਨਿਦਾਨ, ਨਿਦਾਨ ਦਾ ਭਾਵ ਹੁੰਦਾ ਅੰਤ ਵੇਲਾ, ਅੰਤਲਾ। ਇਹਨੂੰ ਨਿਦਾਨ ਨਹੀਂ ਪੜ੍ਹਨਾ ਕਦੇ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸ਼ਬਦ ਵਰਤੇ ਨੇ, ਜਬ ਆਵ ਕੀ ਔਦ ਨਿਦਾਨ ਬਣ, ਅਤ ਹੀ ਰਨ ਮੈਂ ਤਬ ਜੂਝ ਮਰੋਂ। ਜਦੋਂ ਮੇਰੀ ਪਤਾ ਲੱਗੇਗਾ ਕਿ ਉਮਰ ਦਾ ਅੰਤ ਆ ਗਿਆ, ਸੱਚੇ ਪਾਤਸ਼ਾਹ ਹੀ ਖੀਰਲਾ ਸਵਾਲ, ਮੇਰੀ ਇਹ ਇੱਛਾ ਬਹੁਤ ਵੱਡੇ ਜੰਗ ਵਿੱਚ ਲੜ ਕੇ ਮੈਂ ਸ਼ਹੀਦ ਹੋ ਜਾਵਾਂਗਾ, ਆਪਣਾ ਆਪ ਸਮਰਪਿਤ ਕਰ ਦੇਵਾਂਗਾ, ਤਾਂ ਇਹ ਸਰੀਰ ਵੀ ਲਾ ਦੇਵਾਂਗਾ। ਜਬ ਆਪ ਕੀ ਔਦ ਨਿਦਾਨ ਬਣ, ਆਪ ਕੀ ਔਦ ਨਿਦਾਨ ਬਣੇ, ਨਿਦਾਨ ਪਾਠ, ਉੱਥੇ ਨਿਦਾਨ ਹੀ ਪਾਠ ਕਰ ਜਾਂਦੇ। ਨਿਦਾਨ ਦਾ ਅਰਥ ਹੁੰਦਾ ਖਜ਼ਾਨਾ, ਇੱਥੇ ਇਕੱਠੇ ਸ਼ਬਦ ਆਏ ਨੇ। ਜਾ ਕੇ ਘਰ ਸਰਬ ਨਿਧਾਨ, ਸਾਰੇ ਖਜ਼ਾਨੇ ਨੇ ਜਿਸ ਵਾਹਿਗੁਰੂ ਦੇ ਘਰ ਵਿੱਚ। ਰਾਖਣਹਾਰ ਨਿਦਾਨ, ਕੋਈ ਅੰਤ ਨੂੰ ਰੱਖਣ ਵਾਲਾ ਹੈ ਸੱਚੇ ਪਾਤਸ਼ਾਹ, ਰਖਵਾਲਾ ਹੈ, ਜਮਾਂ ਦੇ ਵੱਸ ਨਹੀਂ ਪੈਣ ਦਿੰਦਾ, ਪਰਲੋਕ ਵਿੱਚ ਰੱਖਿਆ ਕਰਦਾ, ਨਾਮ ਬੰਦਗੀ ਨਾਲ ਨਿਭਦੀ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਲ ਭਿਆਨ ਦੂਤ ਜਮ ਦਲਾ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵਾ ਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਉੱਥੇ ਵਾਹਿਗੁਰੂ ਦਾ ਨਾਮ ਰੱਖਿਆ ਕਰਦਾ, ਉਹ ਰਖਵਾਲਾ ਹੁੰਦਾ ਹੈ। ਰਾਖਣਹਾਰ ਨਿਦਾਨ, ਰਾਖਣਹਾਰ ਸੋ ਸਾਰੇ ਦੁੱਖ ਮੇਟ ਦਿੰਦਾ ਫਿਰ ਸੱਚੇ ਪਾਤਸ਼ਾਹ। ਨਾਨਕ ਪਾਇਆ ਇਹੋ ਨਿਧਾਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ।
ਅਸਾਂ ਨੇ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਜੋ ਸਾਰੇ ਖਜ਼ਾਨੇ ਜਿਹਦੇ ਕੋਲ ਨੇ ਅਸੀਂ ਉਹ ਖਜ਼ਾਨੇ ਵਿੱਚੋਂ ਕੀ ਪਾਇਆ? ਨਾਨਕ ਪਾਇਆ ਇਹੋ ਨਿਧਾਨ ਜਿਹਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ, ਸੁੱਖ ਹੀ ਸੁੱਖ ਨੇ। ਅਸਾਂ ਨੇ ਵਾਹਿਗੁਰੂ ਦੇ ਕੋਲੋਂ ਇਹ ਖਜ਼ਾਨਾ ਪਾਇਆ, ਉਹ ਖਜ਼ਾਨੇ ਵਿੱਚੋਂ ਇਹ ਲਿਆ, ਇਹ ਪਾਇਆ ਹੈ ਗੁਣਾਂ ਦੇ ਖਜ਼ਾਨੇ ਵਿੱਚੋਂ, ਦਾਤਾਂ ਦੇ ਖਜ਼ਾਨੇ ਵਿੱਚੋਂ ਇਹ ਖਜ਼ਾਨਾ ਪਾਇਆ ਇਹੋ ਨਿਧਾਨ। ਹਰੇ ਹਰ ਨਿਰਮਲ ਨਾਮ, ਹਰੇ ਹਰ ਹਰ ਹਰ ਹਰੇ ਹਰ ਵਾਹਿਗੁਰੂ। ਸੱਚੇ ਪਾਤਸ਼ਾਹ ਦਾ ਨਿਰਮਲ ਉੱਜਲ ਨਾਮ ਜੋ ਹੈ, ਨੌ ਨਿਧੀਆਂ ਵਾਹਿਗੁਰੂ ਦਾ ਨਾਮ, ਇਹ ਵਿਸ਼ੇਸ਼ ਖਜ਼ਾਨਾ ਹੈ, ਵਿਸ਼ੇਸ਼ ਆਨੰਦ ਸੁੱਖ ਨੂੰ ਦੇਣ ਵਾਲਾ ਹੈ। ਹਰੇ ਹਰ ਨਿਰਮਲ ਨਾਮ, ਅਸਾਂ ਨੇ ਇਹ ਖਜ਼ਾਨਾ ਹੀ ਮੰਗਿਆ, ਨਾਮ ਦੀ ਦਾਤ ਮੰਗੀ ਅਤੇ ਗੁਰਾਂ ਦੇ ਕੋਲੋਂ ਇਹ ਪਾਇਆ। ਉੱਜਲ ਨਾਮ, ਉੱਜਲ ਖਜ਼ਾਨਾ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਗਤ ਹੋਏ। ਜੋ ਜਪਦਾ ਹੈ ਰਸਨਾ 'ਤੇ ਆ ਜਾਂਦਾ ਜ਼ੁਬਾਨ ਤੋਂ, ਉਚਾਰਨ ਕਰਨਾ ਵਾਰ ਵਾਰ ਇਹ ਜਪਣਾ ਹੁੰਦਾ ਹੈ, ਇੱਕੋ ਸ਼ਬਦ ਨੂੰ ਇੱਕੋ ਨਾਮ ਨੂੰ ਵਾਰ ਵਾਰ ਉਚਾਰਨ ਕਰਨਾ ਇਹ ਜਪਣਾ ਹੁੰਦਾ ਹੈ, ਜਾਪ ਹੁੰਦਾ ਹੈ। ਜਿਵੇਂ ਮੂਲ ਮੰਤਰ ਦਾ, ਗੁਰਮੰਤਰ ਦਾ, ਪਾਵਨ ਬਾਣੀ ਦੇ ਜਾਪ ਬਿਨਾਂ ਹੋਰ ਕੋਈ ਗੱਲ ਕੀਤੀ

ਮਰਸੀ ਦਾ ਸ਼ਬਦ ਦਾ ਕਰਮ ਬਖਸ਼ਿਸ਼ ਪ੍ਰਾਪਤ ਉਹਨੂੰ ਹੁੰਦਾ ਜਿਹਨੇ ਬਖਸ਼ਿਸ਼ ਲਈ ਹੈ। ਜਿੱਤ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਹੈ ਕੋਈ ਜਗਿਆਸੂ ਬਣਦਾ ਹੈ, ਕੋਈ ਸੁਚੇਤ ਹੁੰਦਾ ਹੈ, ਸਾਵਧਾਨ ਜੀਵਨ ਵਿੱਚ ਰਹਿੰਦਾ ਹੈ, ਗੁਰੂ ਦੇ ਸਨਮੁਖ ਤਿਆਰ ਪ੍ਰਤਿਆਰ ਨਾਮ ਦੇ ਨਾਲ ਪ੍ਰੀਤ ਉਹਦੀ ਬਣਦੀ ਹੈ, ਨਾਮ ਦੀ ਭੁੱਖ ਉਹਨੂੰ ਲੱਗਦੀ, ਨਾਮ ਦੀ ਆਸਾ ਪੈਦਾ ਹੁੰਦੀ। ਸਮਝੋ ਇਹ ਬਖਸ਼ਿਸ਼, ਜਿਹਨੇ ਜਿੱਤੇ ਬਖਸ਼ਿਸ਼ ਹੋ ਗਈ ਅਕਾਲ ਪੁਰਖ ਵਾਹਿਗੁਰੂ, ਨਾਨਕ ਕਰਮ ਪ੍ਰਾਪਤ ਹੋਏ, ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਦਾਤ ਨਾਮ ਦੀ, ਜਾਪ ਦੀ, ਉੱਜਲ ਵਾਹਿਗੁਰੂ ਦੇ ਨਾਮ ਨਾਲ ਜੁੜਨਾ। ਨਹੀਂ ਤਾਂ ਬੰਦਾ ਦੁਨੀਆਂ ਦੇ ਪਦਾਰਥ ਹੀ ਮੰਗੀ ਜਾਂਦਾ ਹੈ ਨਾਮ ਨੂੰ ਪਰੇ ਕਰਕੇ, ਨਿਤਨੇਮ ਨੂੰ ਛੱਡ ਕੇ ਦੁਨੀਆਂ ਦੇ ਸੁੱਖ ਹੀ ਮੰਗੀ ਜਾਂਦਾ ਹੈ, ਕਰਨਾ ਕੁਝ ਨਾ ਪਵੇ। ਹਰ ਕੋਈ ਇਹੀ ਚਾਹੁੰਦਾ ਹੈ ਉਂਝ ਹੀ ਸਭ ਕੁਝ ਮਿਲ ਜੇ, ਪਰ ਵਾਹਿਗੁਰੂ ਦਾ ਨਾਮ ਦੀ ਦਾਤ, ਬੰਦਗੀ ਦੀ ਦਾਤ ਸਭ ਤੋਂ ਮੌਲਿਕ ਦਾਤ ਹੈ। ਜਿੱਤੇ ਕਰਮ ਬਖਸ਼ਿਸ਼ ਹੁੰਦੀ ਸੱਚੇ ਪਾਸ, ਜਿਨ ਕਉ ਨਦਰ ਕਰਮ ਤੇ ਨਕਾਰ, ਤਾਂ ਹੀ ਕਿਹਾ ਜਪਜੀ ਸਾਹਿਬ ਵਿੱਚ, ਜਿਨ੍ਹਾਂ 'ਤੇ ਨਦਰ ਕਰਮ ਹੋ ਜਾਂਦੀ ਬਖਸ਼ਿਸ਼ ਮੇਰ ਦੀ ਦ੍ਰਿਸ਼ਟੀ ਪੈ ਜਾਂਦੀ, ਉਹੀ ਇਹ ਕਾਰ ਕਰਦੇ ਨੇ ਬੰਦਗੀ ਦੀ, ਸੇਵਾ ਸਿਮਰਨ ਦੀ, ਨਿਸ਼ਕਾਮ ਹੋ ਕੇ ਹਿਰਦੇ ਹੋ, ਸੁਤੇ ਸਿੱਧ ਸਾਰੀਆਂ ਦਾਤਾਂ ਵੀ ਮਿਲ ਜਾਂਦੀਆਂ ਨੇ, ਦੋਵਾਂ ਲੋਕਾਂ ਦੇ ਸੁੱਖ ਵੀ ਝੋਲੀ ਵਿੱਚ ਆ ਕੇ ਪੈ ਜਾਂਦੇ ਨੇ, ਆਜ਼ਾਦ ਵੀ ਮੁਕਤ ਵੀ ਹੋ ਜਾਂਦੇ ਨੇ। ਜਿਨ ਕਉ ਨਦਰ ਕਰਮ ਤੇ ਨਕਾਰ, ਨਾਨਕ ਨਦਰੀ ਨਦਰ ਨਿਹਾਲ, ਉਸ ਨਦਰ ਕਰਮ ਦੁਆਰਾ ਹੀ ਨਿਹਾਲ ਹੋ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ। ਨਾਨਕ ਕਰਮ ਪ੍ਰਾਪਤ ਹੋਏ, ਉਹਨਾਂ ਨੂੰ ਦਾਤ ਮਿਲਦੀ ਜਿਨ੍ਹਾਂ ਨੂੰ ਕਰਮ ਬਖਸ਼ਿਸ਼ ਹੋ ਜਾਂਦੀ, ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਇਹ ਮੌਲਕ ਦਾਤ ਦੀ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਮੌਲਕ ਰਤਨ ਹੈ ਪੂਰਿਆਂ ਸਤਿਗੁਰ, ਸਤਿਗੁਰ ਸੇਵਾ ਲੱਗਿਆ ਘੜ ਰਤਨ ਦੇਵੈ ਪ੍ਰਗਾਸ। ਜਿਹੜੇ ਨਿਸ਼ਕਾਮ ਹੋ ਕੇ ਸੇਵਾ 'ਚ ਲੱਗਦੇ ਨੇ, ਗੁਰੂ ਦੇ ਸਨਮੁਖ ਆਉਂਦੇ ਨੇ, ਉਹਨਾਂ ਨੂੰ ਮਹਾਰਾਜ ਨਾਮ ਦਾ ਰਤਨ ਪ੍ਰਗਾਸ਼ ਕਰ ਦਿੰਦੇ ਨੇ, ਹਿਰਦੇ ਵਿੱਚ ਦਿਖਾ ਦਿੰਦੇ ਨੇ ਨਾਮ ਸੱਚੇ ਪਾਤਸ਼ਾਹ ਮੇਰ ਕਰਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖ ਅੱਗੇ ਤੋਂ ਸਮਤ ਬਖਸ਼ਣੀ ਜੀ। ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀ ਆ, ਸਭ ਦੇ ਸਾਹਮਣੇ ਆਈ ਆ, ਸਭੋ ਤੰਗਾ ਬਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣ

ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਾ ਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾ

0: ਵਾਹਿਗੁਰੂ
1: ਸਤਿਗੁਰਾਂ ਦੇ ਸਾਜੇ ਦਿਵਾਜੇ ਪੰਜਾ ਪਿਆਰੇ ਅੰਮ੍ਰਿਤ ਸਾਹਿਬ ਜਾਦੇ ਚਾਲੀਆਂ ਮੁਕਤਿਆਂ ਜਪੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛੱਡਿਆ ਦੇਵ ਜਲਾਈ ਦੇਵ ਬਾਜ ਕੇ ਤਿਰੰਗਤ ਕੀਤਾ ਪਿਆਰੇ ਪਿਆਰਿਆਂ ਨੂੰ ਕੁਮਾਰੀ ਦੱਸਿਆ ਬੋਲੋ ਜੀ
0: ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ ਦਾ ਭਲਾ
1: ਗੁਰੂ ਰਾਜਿਆ ਭਈ ਅਕਾਲ ਕੀ
0: ਤਵੇ ਚਲਾਇਓ ਪੰਥ ਨੂੰ

ਵਾਹਿਗੁਰੂ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਉਹ ਮੇਰੀ ਮੇਰੀ ਕਰਤ ਸਾਧ ਹੀ ਵਿਹਾਵੈ, ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਓ ਮੇਰਾ ਰੰਗ ਲਾਵੈ। ਪੜੇ ਰੇ ਸਗਲ ਬੇਦ ਨਹਿ ਚੁੱਕੈ ਮਨ ਭੇਦ, ਇੱਕ ਖਿਰਣਾ ਧੀਰ ਹੈ ਮੇਰੇ ਕਰਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿ ਤੇ ਕਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਜੇ ਤੇਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨ ਮਾਨੈ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਸੁਨਾਨੈ। ਸਗਲ ਸ੍ਰਮ ਕੀਨੇ ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ ਕੋਈ ਪਾਈਆ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕਾ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਕਰਮ ਧਰਮ ਜੁਗਤਾ ਨਿਮਖ ਨ ਹੇਤ ਕਰਤਾ, ਗਰਭ ਗਰਭ ਪੜਾ ਕਹੀ ਨਾ ਲੇਖਾ, ਜਿਸ ਭੇਟੀਐ ਸਫਲ ਮੂਰਤ ਕਰੈ, ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰ ਹੋ ਪੇਖੈ। ਮਨ ਹਠ ਜੋ ਕਮਾਵੈ ਤਿਲ ਨ ਲੇਖੈ ਪਾਵੈ, ਬਗਲ ਜੋ ਧਿਆਨ ਲਾਵੈ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ। ਸੋ ਪ੍ਰਸੰਨ ਗੋਪਾਲ ਰਾਏ, ਕਾਟਾ ਰੇ ਬੰਧਨ ਮਾਏ, ਗੁਰ ਕਾ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ ਛੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣੋ, ਨਿਤ ਸਾਚ ਤੀਰਥ ਮੱਜਣਾ, ਸਾਚ ਨਾ ਲਾਗੈ ਮੈਲ ਕਿਆ ਮਲ ਧੋਈ ਐ, ਗੁਣ ਹੈ ਹਾਰ ਪਰੋਏ ਕਿਸ ਕੋ ਰੋਈ ਐ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ ਆ, ਪਰਸ ਪਰਮ ਧਿਆਨੀ ਸਾਚ ਸਾਚੇ ਭਾਵੇ, ਆਨੰਦ ਅਨੰਦਿਨ ਹਰਖ ਸਾਚਾ, ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ, ਗੁਰ ਦਿਖਾਇਆ ਮੈਲ ਨਾਹੀ ਸਚ ਮਨੇ, ਸੰਗਤ ਮੀਤ ਮਿਲਾ ਪੂਰਾ ਨਾਮਣੋ, ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ, ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ, ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾ ਸੰਗਮ ਸਤ ਸਤੇ, ਆਰਾ ਦੇ ਕੰਕਾਰ ਸਾਚਾ, ਨਿਤ ਦੇ ਚੜੈ ਸੁਆਇਆ, ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ, ਕਹਿਣ ਕਹੈ ਸਭ ਕੋਏ ਕੇ ਵਡਾਖੀ ਐ, ਹਉ ਮੂਰਖ ਨੀਚ ਅਜਾਣ ਸਮਝਾ ਸਾਖੀ ਐ, ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਕੂਚ ਕਰਹਿ ਆਵਹਿ ਬਿਖ ਲਾਦੇ ਸ਼ਬਦ ਸੱਚਾ ਗੁਰ ਮੇਰਾ, ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜਾ ਸੱਚ ਸੋਈ, ਧਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ, ਗੁਰ ਗਿਆਨ ਪਾਰਾ ਸਿਰ ਜਣਹਾਰਾ, ਜਿਨ ਸਿਰਜੀ ਤਿਨ ਗੋਈ, ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ, ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੀ ਨਾਈ, ਤੁਮ ਸਾਰਾ ਵਰਨਾ ਕੋਏ ਆਇਆ ਜਾਏ ਸੀ ਜੀਓ, ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ, ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮੈਂ ਸੱਚ ਸਮਾਣਾ ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ, ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰਾ ਵਡਿਆਈ, ਤੂੰ ਸੱਚਾ ਸਿਰਜਣਹਾਰ ਲੱਖ ਸਿਰੰਦਿਆ ਜੀਓ, ਇੱਕ ਸਾਹਿਬ ਦੁਏ ਰਾਹ ਵਾਦ ਵਧੰਦਿਆ ਜੀਓ,
दुए राह चलाए हुक्म सबाए, जन्मवा संसारा नाम बिना नाही को बेली, बेखलादी सिर भारा हुक्मी आया हुक्म न बूझा, हुक्म सवारण हारा नानक साहिब शब्द सिंजापा साचा सृजन हारा। भगत सोह है दरबार शब्द सुहाया जियो, बोलै अमृत बाण रसन रसाया जियो, रसन रसाए नाम तिसाए गुर कै शब्द विकाणी। पारस परसिया पारस होए जा तेरा मन भाणे, अमरा पद पाया आप गवाया विरला ज्ञान विचारी, नानक भगत सोहन दर साचा साचे के वापारी। भूख प्यासो आथ क्यों दर जाए सा जियो, सतगुर पूछो जाए नाम त्याए सा जियो, सच नाम त्याई साच चवाई गुरमुख साच पछाणा, दीना नाथ दयाल निरंजन दिन नाम वखाणा। करनी कार तुरहो फुर माई आप मुआ मन मारी, नानक नाम महारस मीठा त्रिसना नाम निवारी, तनासरी संत महला पहला। पैर संग मूठड़िए खबर न पाइया जियो, मस्तक लिखियाड़ा लेख पुरब कमाया जियो, लेख न मिटाई पुरब कमाया क्या जाना क्या होसी। गुणी अचार नहीं रंग राती अब गुण बह बह रोसी, धन जोबन आख की छाया बिरद पए दिन पुन्या। नानक नाम बिना दो हागण छूटी झूठ विछुने, बूढ़ी घर घालियो गुर कै भाए चलो, साचा नाम त्याए पावै सुख महलो। हर नाम त्याए ता सुख पाए, पेई अड़ै दिन चारे निज कर जाए बह सच पाए, अनदिन नाल प्यारे विण भगती घर वास न होवी, सुनया हो लोक सबाए। नानक सरसी ता पिर पाए राती साचा नाए, पिर धन भावै ता पिर भावै नारी जियो, रंग प्रीतम राती गुर कै शब्द विचारी जियो। गुर शब्द विचारी नाह प्यारी निव निव भगत करेई, माया मोह जलाए प्रीतम रस मह रंग करेई। प्रभ साचे सेती रंग रंगेती, लाल भई मन मारी नानक साच वसी सोहागण, पिर स्यो प्रीत प्यारी पिर घर सोहै नार। जे पिर भावै जियो झूठे वैण चवे कामना आवै जियो, झूठ लावै कामना आवै ना पिर देखै नैणी, अवगुणयारी कंत विसारी झूठी वेदन रैणी। गुर शब्द न मान फाही फाथी सा तन महल न पाए, नानक आपे आप पछाणा गुरमुख सहज समाए। तन सुहागण नार जिन पिर जाणिया जियो, नाम बिना कूड़ियार कूड़ कमाणिया जियो, हर भगत सुहावी साचे भावी भाई भगत प्रभराती, पिर रलियाला जोबन बाला तिसरावे रंग राती। गुर शब्द विगासी सहो रावासी फल पाया गुणकारी, नानक साच मिला वड्याई पिर घर सोहै नारी। तनासरी संत महला चौथा कर पहला एक ओ अंकार सतगुर प्रसाद, हर जियो कृपा करे ता नाम त्याई जियो, सतगुर मिला सुभाए सहज गुण गाई है जियो, गुण गाए विकसै सदान दिन जाप साचे भावै। अहंकार हम मैं तजै माया सहज नाम समावै, आप करता करे सोई आप दे ता पाई है, हर जियो कृपा करे ता नाम त्याई है जियो। अंदर साचा नेहो पूरे सतगुरा जियो, हो तिस सेवी दिन रात मैं कदे ना विसरा जियो, कदे ना बेसारी अन दिन समारी, जा नाम लई ता जीवा श्रवणी सुनी ता एहो मन तृप्ता, गुरमुख अमृत पीवा नदर करे ता सतगुर मेले, अन दिन विवेक बुद्ध बिचरै, अंदर साचा नेह पूरे सतगुरै, सत संगत मिलै वड भाग ता हर रस आवै जियो, अन दिन रह लिवलाए ता सहज समावै जियो।
सहज समावै ता हर मन भावै सदा तीत बैरागी हलत पलत शोभा जग अंतर राम नाम लिव लागी हरख सोग दोहा ते मुक्ता जो प्रभ करे सो भावे सतसंगत मिलै वड भाग ता हर रस आवै जियो दूजा पाए दुख होए मनमुख जम जोहया जियो हाय हाय करे दिन रात माया दुख मोहया जियो माया दुख मोहया होमै सरोहया मेरी मेरी करत विहावे जो प्रभ दे तिस चेता नाही अंत गया पछतावे बिन नावै को साथ न चालै पुत्र कलत्र माया तोहया दूजा पाए दुख होए मनमुख जम जोहया जियो कर किरपा ले हो मिलाए महल हर पाया जियो सदा रह कर जोड़ प्रभ मन पाया जियो प्रभ मन पावै ता हुक्म समावै हुक्म मन सुख पाया अंदन जपत रह दिन राती सहजे नाम त्याया नामो नाम मिली वड्याई नानक नाम मन पावै कर किरपा ले हो मिलाए महल हर पावै जियो तनासरी महला पंजवा शंत एक ओंकार सतगुर प्रसाद सतगुर दीन दयाल जिस संग हर गावी है जियो अमृत हर का नाम साध संग्रावी है जियो भज संग साधु एक राधु जन्म मरण दुख नस जन्म मरण दुख नसए तुर कर्म लिखिया साच सिखिया कटी जम की फासए पै भरम नाठे छुटी गाठे जम पंथ मूल ना वी है बिनवंत नानक तहर कृपा सदा हर गुण गावी है नेतरिया तारेक नाम निरंजनो जियो तू दाता दातार सर्ब दुख भंजनो जियो दुख हरत करता सुख है स्वामी सरन साधु आया संसार सागर महा बिखड़ा पालेक माहे तराया पूरा है सर्ब थाई गुर ज्ञान नेत्री अंजनो बिनवंत नानक सदा सिमरी सर्ब दुख पै भंजनो आप लिए लड़ लाए कृपा धारिया जियो मोहे निर्गुण नीच अज अनाथ प्रभ आगम पारिया जियो दयाल सदा कृपाल स्वामी नीच थापण हारिया जी जंत सब वस तेरा सगल तेरी सारिया आप करता आप भुगता आप सगल बिचारिया बिनवंत नानक गुण गाए जीवा हर जप जपो बनवारिया तेरा दर्श पार नाम मुलई जियो नित जप है तेरे दास पुरख तुलई जियो संत रसन बूठा पतूठा रस है से मातिया गुर चरण लागे महाभागे सदा दिन जागे सद सदा सिमर तब्य स्वामी सास सास गुण बोलई बिनवंत नानक धूर साधु नाम प्रभु अमोलई राग तनासरी बाणी भगत कबीर जी की एक ओंकार सतगुर प्रसाद सनक सनंद महेश समाना सेख नाग तेरो मरमना जाना संत संगत राम हृदय बसाई रहाओ हनुमान सरगर्ड़ समाना सुरपत नरपत नहीं गुण जाना चार बेद अर सिमरित पुराना कमला पात कबला नहीं जाना कह कबीर सो भरमै नाही पग लग राम रह सरनाही दिन ते पहर पहर ते करिया कट तन छीजै काल अहेरी फिरै बदक जौ कहो कमन बिद कीजै सो दिन आमन लागा मात पिता भाई सत बनता कहो को है का रहाओ
ਜਬ ਲਗ ਜੋਤ ਕਾਇਆ ਮਹਿ ਵਰਤਾ ਆਪਾ ਪਸ਼ੂ ਨਾ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਕਹਿਤ ਕਬੀਰ ਸੁਣਹੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪਹੋ ਰੇ ਪ੍ਰਾਨੀ ਪਰਹੋ ਏਕ ਕੀ ਸਰਨਾ ਜੋ ਜਨ ਪਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ ਜੋ ਜਲ ਜਲ ਮਹਿ ਪੈਸਨ ਨਿਕਸੈ ਤਿਉ ਟੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਸੀ ਤਜਹਿ ਕਬੀਰਾ ਰਮਈਆ ਕਹਾ ਨਿਹੋਰਾ ਰਹਾਉ ਕਹਿਤ ਕਬੀਰ ਸੁਣ ਹੋ ਰੇ ਲੋਈ ਭਰਮ ਨ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗ ਹਰ ਰਾਮ ਰਿਦਾ ਜੋ ਹੋਈ ਇੰਦਰ ਲੋਕ ਸਿਵ ਲੋਕਾ ਜੈਬੋ ਛੇ ਤਪ ਕਰ ਬਾਹੋਰ ਐਬੋ ਕਿਆ ਮੰਗੋ ਕਿਛ ਥਿਰ ਨਾਹੀ ਰਾਮ ਨਾਮ ਰਖ ਮਨ ਮਾਹੀ ਰਹਾਉ ਸੋਭਾ ਰਾਜ ਬਿਬੈ ਬਡਿਆਈ ਅੰਤ ਨ ਕਾਹੂ ਸੰਗ ਸਾਈ ਪੁੱਤਰ ਕਲੱਤਰ ਲਛਮੀ ਮਾਇਆ ਅੰਤੇ ਕਹੋ ਕਵਨੈ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰਾ ਮਾਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧਿਆਈ ਅਜਾ ਮਲ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧਿਆਈ ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ ਤੇ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜਨਾਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਾਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡ ਪਛਾਏ ਮਾਰਕੰਡੇ ਤੇ ਕੋ ਅਧਕਾਈ ਜੇਨ ਤ੍ਰੈਣ ਧਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਾਹਿਰੇ ਨਰ ਗਰਬ ਕਰਤ ਹਹੋ ਬਿਨ ਸਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ ਬਾਰਹ ਜੋਜਨ ਛਤਰ ਚੱਲਾ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਭਇਓ ਦਰ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਾਨਵ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦਾਸ ਬੈਰਾਗਨ ਮੋਹਿ ਬਸ ਕੀਨੀ ਪੰਚ ਹੋ ਕਾ ਮਿਟ ਨਾਵੋ ਸਤਰਬ ਦੁਏ ਭਰੇ ਅੰਮ੍ਰਿਤ ਸਾਰ ਬਿਖ ਕੋ ਮਾਰ ਕਢਾਵੋ ਪਾਤਸ਼ਾਹ ਬਹੁਰ ਨਾਵਨ ਪਾਵੋ ਅੰਮ੍ਰਿਤ ਬਾਣੀ ਘਟਤੇ ਉਚਰਾਓ ਆਤਮ ਕੋ ਸਮਝਾਵੋ ਰਹਾਉ ਬੱਜਰ ਕੁਠਾਰ ਮੋਹਿ ਹੈ ਛੀਨਾ ਕਰ ਮਿੰਨਤ ਲੱਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੂਟੋ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਭ ਜੋਨ ਕਾ ਤੇਹ ਤਜ ਦਰਸਨ ਪਾਵੋ ਇਤ ਕਰ ਭਗਤ ਕਰੈ ਜੋ ਜਨ ਤਿਨ ਪਉ ਸਗਲ ਚੁਕਾਈ ਐ ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ ਇਹ ਸੰਜਮ ਹਰ ਪਾਈ ਐ

ਅਲਹਾ ਚਾਤ੍ਰਿਕ ਮੁਖ ਜੈਸੇ ਜਲ ਧਰਾ ਮਛਲੀ ਕਉ ਜੈਸੇ ਨੀਰ ਬਾਲਹਾ ਤਿਉ ਮੇਰਾ ਮਨ ਰਾਮਈਆ ਸਾਧਿਕ ਸਿੱਧ ਸਗਲ ਮੁਨ ਚਾਹ ਬਿਰਲੇ ਕਾਹੂ ਡੀ ਠੁਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀ ਠੁਲਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਾਣਾ ਕ੍ਰਿਸ਼ਨਾ ਤੇ ਜਾਨਊ ਹਰ ਹਰ ਨਾਚਨ ਤੀ ਨਾਚਨਾ ਪਹਿਲ ਪੁਰਸਾ ਬਿਰਾ ਥੋਨ ਪੁਰਸਾ ਦਮਰਾ ਆਸਗਾ ਸੋ ਸਗਾ ਹਰਕਾ ਬਾਗਰਾ ਨਾਚਾ ਪਿੰਦੀ ਮਹਿ ਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭ੍ਰਮੀਆਂ ਚਾ ਕੇਸਵਾ ਬਚਾਉਣੀ ਆਈਏ ਮਈਏ ਕਾਨ ਜੀਓ ਪਿੰਦੀ ਉਬ ਕਲੇ ਸੰਸਾਰਾ ਭ੍ਰਮ ਭ੍ਰਮਾਏ ਤੁਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਤਿਤ ਪਾਵਨ ਮਾਧਵ ਬਿਰਦ ਤੇਰਾ ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥਾ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨ ਹੂਤੇ ਦੂਰ ਰਹਾਉ ਦੀਨ ਕਾ ਦਇਆਲ ਮਾਧਵ ਗਰਭ ਪ੍ਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਧਵ ਇਹੋ ਜਨ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਉ ਚਿਰ ਭਇਓ ਦਰਸੁਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਲੋਕਨੋ ਸ੍ਰਵਨ ਬਾਣੀ ਸੁਜਸ ਪੂਰ ਰੱਖੋ ਮਨ ਸੋ ਮਧੁਕਰ ਕਰੋ ਚਰਨ ਹਿਰਦੇ ਧਰੋ ਰਸਨਾਮ ਅੰਮ੍ਰਿਤ ਨਾਮ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿਗੀ ਲਈ ਜੀ ਸੱਟਾ ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖ ਹੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾ ਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਜਹਿ ਕੁਤਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਠਾਰਾ ਸਗਲ ਜੂਠਾਰੇ ਤੇਰੋ ਕੀਆ ਤੁਜਹਿ ਕਿਆਰ ਪਉ ਨਾਮ ਤੇਰਾ ਤੁਹੀ ਚਵਰ ਟੁਲਾਰੇ ਦਸ ਅਠਾਠ ਸਠੇ ਚਾਰੇ ਖਾਣੀ ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਸਨਾਨ ਰੇ ਕੁਲ ਜਨ ਮਧੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਬਿਸਵ ਕਾ ਦੀਪਕ ਸਵਾਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗਰੁੜ ਤਾ ਚੇ ਬਾਧਵਾ ਕਰਮ ਕਰ ਅਰੁਣ ਪਿੰਗੁਲਾਰੀ ਅਨੇਕ ਪਾਤਕ ਹਰਤਾ ਤੇਰੇ ਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹ ਨ ਪਾਰਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸੀ ਅਧੇਨ ਲਛਮੀ ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਦੇ ਲੰਕਾ ਗੜ ਪਾੜੀ ਦੇ ਰਾਵਣ ਬਾਣ ਸਲ ਬਿਸਲਾਣ

ਚੰਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਰਾ ਨਿਰਮਲ ਬਾਤੀ ਤੂੰ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਆਨੰਦ ਜਾਨਾ ਪੂਰਨ ਪਰਮਾਨੰਦ ਬਖਾਨਾ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਵ ਖਦ ਨਵ ਨਿਧ ਪਾਈ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੂ ਹੋਏ ਲਿਖਾਵੈ ਧੰਨਾ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਦਾਲ ਸੀਧਾ ਮਾਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਛਾਦਨ ਨੀਕਾ ਨਾਜ ਮਗੋ ਸਤਿ ਸੀਕਾ ਗਊ ਭੈ ਸਮਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਕਰਗੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਾਉ ਬਿਨ ਗੁਰਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਬਹੂ ਤਿਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥਾ ਹਮੰਦਲੇ ਗਿਆਨਹੀਨ ਅਗਿਆਨੀ ਕਿਉ ਚੱਲਹ ਮਾਰਗ ਪੰਥਾ ਹਮੰਦਲੇ ਕਉ ਗੁਰਾਂਚਲ ਦੀਜੈ ਜਨ ਨਾਨਕ ਚੱਲਹ ਮਿਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਮੋਲ ਕਹਿ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬੇਕਾਨੋ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਇਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਾਉ ਮਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨ ਲਾਖਾ ਤੇ ਉਜੜ ਭਰਮ ਹੋਏ ਗਾਵਾਰੀ ਮਾਇਆ ਭੁਅੰਗ ਬਿਖ ਚਾਖਾ ਹਰ ਹਰ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸਰਨ ਹਮਰਾਖਾ ਹਰ ਅੰਗੀਕਾਰ ਕਰਹੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹਵਾ ਕਿਆ ਗੁਣਾਖ ਵਖਾਣਾ ਹੈ ਤੁਮ ਵੱਡਾ ਗੁਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਨ ਡੁਬਤ ਹਰ ਰਾਖਾ ਜੈਤ ਸ੍ਰੀ ਮਹਲਾ ਚੌਥਾ ਹਮ ਬਾਰਿਕ ਕਛੂ ਨਾ ਜਾਨਾ ਗਤ ਮਿਤ ਤੇਰੇ ਮੂਰਖ ਮੁਗਧ ਆਨਾ ਹਰ ਕਿਰਪਾ ਧਾਰ ਦੀਜੈ ਮਤ ਊਤਮਾ ਕਰ ਲੀਜੈ ਮੁਗਧ ਸਿਆਨਾ ਮੇਰਾ ਮਨਾਲ ਸੀਆ ਗੁਲਾਨਾ ਹਰ ਹਰਾਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਵ ਹੋ ਮੇਰਾ ਹੀ ਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜੋ ਅਮਲੀ ਅਮਲ ਲੁਬਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇਵ ਹੈ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਬਿਛੜਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗਿਬਾ ਮਾਇਆ ਭੁਅੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਿਬਾ ਮੇਰਾ ਮਨ ਰਾਮ ਨਾਮ ਰਸ ਲਾਗਿਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖ ਬਾ ਰਹਾਉ
ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵਨ ਮਨ ਲਾਗ ਬਾ ਤ੍ਰਿਸ਼ਨਾਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿੰਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸਨ ਪਾਏ ਬਾ ਤੇ ਦੂਜੇ ਭਾਏ ਪਵਹਿ ਗ੍ਰਭ ਜੋਨੀ ਸਭ ਬਿਰਥਾ ਜਨਮ ਤਿੰਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵ ਹੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮਾਗੈ ਹਰ ਹੋਏ ਦਇਆਲ ਦਿਵਾਏ ਬਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਉਤਮਾ ਹਰ ਪਾਈਐ ਸਤਿਗੁਰ ਮਾਝਾ ਹੋ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਨਹਤ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਅਡੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚਪੀੜਾ ਰਹਾਉ ਸਾਕਤ ਬੰਦ ਪਏ ਹੈ ਮਾਇਆ ਬਿਖ ਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕ ਹੈ ਜਮਕਾਲ ਸਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵ ਹੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰ ਹੋ ਅਗਮ ਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾ ਵਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵਹੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵਹੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧ ਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੋ ਗੁਰ ਮਿਲਹੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕਾ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲਹੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਦ੍ਰਿੜਾਵਹੋ ਹਰ ਹਰ ਨਾਮੋ ਮਹਾਰਾਮ ਹਰ ਹਰ ਨਾਮ ਦਇਆਲ ਧਿਆਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੂਮਰ ਪਾਵਹੋ ਮਿਲ ਸਤਸੰਗੋ ਮਹਾਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮਿਲਹੋ ਗੁਰ ਮਿਲਿਆ ਹਰੋ ਮਹਾਰਾਮ ਕਰ ਕੀਰਤ ਜਸ ਅਗਮ ਥਾਹਾ ਖਿਨ ਖਿਨ ਰਾਮ ਨਾਮ ਗਾਵਾਹਾ ਮੋਕੋ ਧਾਰ ਕਿਰਪਾ ਮਿਲੀ ਹੈ ਗੁਰਦਾਤੇ ਹਰ ਨਾਨਕ ਭਗਤੋ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤੋ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਾਸਾ ਵਹਿ ਮਨ ਤਨ ਹਰੋ ਮਹਾਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਇਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ
जप जगदीसा जपो मन माहा हर हर जगन्नाथ जगलाहा। धन धन वड्डे ठाकुर प्रभ मेरे जप नानक भगत ओ महाराम। जैत श्री महला चौथा। आपे जोगी जोगत जुगाहा, आपे निरपौ ताड़ी लाहा, आपे ही आप आप वर्ता, आपे नामो महाराम। आपे दीप लो दीपाहा, आपे सतगुरु समुंद मथाहा, आपे मथ मथ तत कढ़ाए, जप नाम रतन महाराम। सखी मिल हो मिल गुण गावाहा, गुरमुख नाम जप हो हरलाहा, हर हर भगत दृढ़ी मन पहाई, हर हर नामो महाराम। आपे वड दाना वड साहा, गुरमुख पूंजी नाम विसाहा, हर हर दात करहो प्रभ पावै, गुण नानक नाम ओ महाराम। जैत श्री महला चौथा। मिल सत संगत संग गुराहा, पूंजी नाम गुरमुख वेसाहा, हर हर कृपा धार मधसूदना, मिल सत संग ओ महाराम। हर गुण बाणी श्रवण सुनाहा, कर कृपा सतगुरु मिलाहा, गुण गावै गुण बोलै बाणी, हर गुण जप ओ महाराम। सब तीर्थ वर्त जग पुन तुलाहा, हर हर नाम न पुजहै पुजाहा, हर हर तुल तोलत पहरी, गुरमत जप ओ महाराम। सब कर्म धर्म हर नाम जपाहा, किल विख मैल पाप तो वाहा, दीन दयाल हो जन ऊपर देहो, नानक नाम ओ महाराम। जैत श्री महला पंजवा। कर तीजा एक ओ अंकार सतगुर प्रसाद। कोई जानै कवन इहा जग मीत, जिस होए कृपाल सोई बिद बूजै, ताकि निर्मल रीत राव। मात पिता बनता सुत बंद पौष्ट मीत अर भाई, पूर्व जन्म के मिले संजोगी, अंतह को न साई। मुक्त माल कनक लाल हीरा, मन रंजन की माया, हा हा करत बिहानी अवदह, ता मह संतोख न पाया। हस्तराथ असव पवन तेज, धनी भूमन चतुरांगा, संग न चाल्यो अन मह कछुआ, उठ सदायो नांगा। हर के संत प्रिय प्रीतम, प्रभ के ताक हर हर गाई है, नानक इहा सुख आगै मुख उजल, संग संतन कै पाई है। जैत श्री महला पंजवा। कर तीजा दुप दे एक ओ अंकार सतगुर प्रसाद। देहो संदेसरो कहियो, प्रेय कहियो, बिसम भई मैं बहुविध सुनते, कहो सुहागन सहियो राहाओ। को कहतो सब बाहर बाहर, को कहतो सब महियो, वर्ण न दिसै चेहन न लखिया, सुहागन सात बुझहियो। सर्व निवासी घट घट वासी, लेप नहीं अलपहियो, नानक कहत सुनहो रे लोगा, संत रसन को बसहियो। जैत श्री महला पंजवा। तीरो सुन तीरो प्रभ कौ राव, जी प्राण मन तन सब अर्पौ, नीरो पेख प्रभ कौ नीरो, बेसमार बेअंत बडदाता, मन गहीरो पेख प्रभ कौ। जो चाहो सोई सोई पावो, आसा मनसा पूरो, जप प्रभ कौ। गुर प्रसाद नानक मन वसया, दुख न कबहू झूरो, बुझ प्रभ कौ। जैत श्री महला पंजवा। लोड़ी दड़ा साजन मेरा, कर कर मंगल गाव हो नीके, कट कट तिसै बसेरा रहाओ। सुख राधन दुख राधन, बिसरा न काहू बेरा, नाम जपत कोट सूर उजारा, बिनसै भरम अंधेरा। थान थनांतर सब नी जाई, जो दिसै सो तेरा, संत संग पावै जो नानक, तिस बहुर न होई है फेरा। जैत श्री महला पंजवा। कर चौथा दुप दे एक ओ अंकार सतगुर प्रसाद। अब मैं सुख पायो गुराग्य, तजी स्यान चिंत विसारी, अहंग छोड़ियो है त्याग,
ਰਹਾਉ। ਜੋ ਦੇਖੋ ਤੋ ਸਗਲ ਮੋਹਿ ਮੋਹੀ ਆਉ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ। ਤਰਿਓ ਸਾਗਰ ਪਾਵਕ ਕੋ, ਜੋ ਸੰਤ ਭੇਟੇ ਵੱਡ ਭਾਗ, ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਜੈਤ ਸਰੀ ਮਹਲਾ ਪੰਜਵਾ, ਮਨ ਮਹਿ ਸਤਿਗੁਰ ਧਿਆਨ ਤਰਾ, ਦ੍ਰਿੜਿਓ ਗਿਆਨ ਮੰਤਰ ਹਰਨਾਮਾ, ਪ੍ਰਭ ਜੀਓ ਮਾਇਆ ਕਰਾ ਰਹਾਉ। ਕਾਲ ਜਾਲ ਅਰ ਮਹਾ ਜੰਜਾਲਾ, ਛੁਟਕੇ ਜਮ ਹੈ ਡਰਾਇਓ, ਦੁਖ ਹਰਨ ਸਰਨ ਕਰੁਣਾ ਪਤ, ਗਹਿਓ ਚਰਨ ਆਸਰਾ। ਨਾਵ ਰੂਪ ਭਇਓ ਸਾਧ ਸੰਗ, ਭਵ ਨਿਧ ਪਾਰ ਪਰਾ, ਅਪਿਓ ਪੀਓ ਗਤ ਥੀਓ ਭਰਮਾ, ਕਹੋ ਨਾਨਕ ਅਜਰ ਜਰਾ। ਜੈਤ ਸਰੀ ਮਹਲਾ ਪੰਜਵਾ, ਜਾ ਕੋ ਭਏ ਗੋਬਿੰਦ ਸਹਾਈ, ਸੁਖ ਸਹਿਜ ਆਨੰਦ ਸਗਲ ਸਿਓ, ਵਾ ਕੋ ਵਿਆਦ ਨਕਾਈ ਰਹਾਉ। ਦੀਸਾ ਸਭ ਸੰਗ ਰਹਿ, ਲੇਪਾ ਨਹਿ ਵਿਆਪੈ ਉਨ ਮਾਈ, ਏਕੈ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ। ਦਇਆ ਮਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ, ਤਿਨ ਕੈ ਸੰਗ ਨਾਨਕ ਨਿਸਤਰੀ ਐ, ਜਿਨ ਰਸ ਰਸ ਹਰ ਗੁਣ ਗਾਈ। ਜੈਤ ਸਰੀ ਮਹਲਾ ਪੰਜਵਾ, ਗੋਬਿੰਦ ਜੀਵਨ ਪ੍ਰਾਨ ਧਨ ਰੂਪ, ਗਿਆਨ ਮੋਹ ਮਗਨ ਮਹਾਪ੍ਰਾਨੀ, ਅੰਧਿਆਰੇ ਮਹਿ ਦੀਪ ਰਹਾਉ। ਸਫਲ ਦਰਸਨ ਤੁਮਰਾ ਪ੍ਰਭ ਪ੍ਰੀਤਮ, ਚਰਨ ਕਮਲਾ ਅਨੂਪ, ਅਨਕ ਬਾਰ ਕਰੋ ਤੇਹ ਬੰਧਨ, ਮਨਹ ਚੜਾਵੋ ਧੂਪ। ਹਾਰ ਪਰਿਓ ਤੁਮਰਾ ਪ੍ਰਭ ਦੁਆਰਾ, ਦ੍ਰਿੜ ਕਰ ਗਹੀ ਤੁਮਾਰੀ ਲੂਕ, ਕਾਢ ਲੇ ਹੋ ਨਾਨਕ ਆਪਣੇ ਕਉ, ਸੰਸਾਰ ਪਾਵ ਕੇ ਕੂਪ। ਜੈਤ ਸ੍ਰੀ ਮਹਲਾ ਪੰਜਵਾ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਨ ਕੋ ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਇਆ ਰਾਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ, ਚਿਤ ਵਉ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਜੈਤ ਸ੍ਰੀ ਮਹਲਾ ਪੰਜਵਾ, ਚਾਤ੍ਰਿਕ ਚਿਤਵਤ ਬਰਸਤ ਮੇਹ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰ ਹੋ, ਹਰ ਪ੍ਰੇਮ ਭਗਤ ਕੋ ਨੇਹ ਰਹਾਉ। ਅਨਕ ਸੁਖ ਚੱਕ ਵੀ ਨਹੀਂ ਚਾਹਤ, ਆਨੰਦ ਪੂਰਨ ਭੇਖ ਦੇਹ, ਆਨ ਉਪਾਵਨਾ ਜੀਵਤ ਮੀਨਾ, ਬਿਨ ਜਲ ਮਰਨਾ ਤੇਹ, ਹਾਮਾ ਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰੇਹ, ਚਰਨ ਕਮਲ ਨਾਨਕ ਆਰਾਧਾ, ਤਿਸ ਬਿਨਿਆਨ ਨਾ ਕੇਹ। ਜੈਤ ਸਰੀ ਮਹਲਾ ਪੰਜਵਾ, ਮਨ ਤਨ ਬਸ ਰਹੇ ਮੇਰੇ ਪ੍ਰਾਨ, ਕਰ ਕਿਰਪਾ ਸਾਧੂ ਸੰਗ ਭੇਟੇ, ਪੂਰਨ ਪੁਰਖ ਸੁਜਾਨ ਰਹਾਉ। ਪ੍ਰੇਮ ਠਗੌਰੀ ਜਿਨ ਕਉ ਪਾਈ, ਤਿਨ ਰਸ ਪੀਓ ਭਾਰੀ, ਤਾਖੀ ਕੀਮਤ ਕਹਿਣ ਨਾ ਜਾਈ, ਕੁਦਰਤ ਕਮਨ ਹਮਾਰੀ, ਲਾਏ ਲਏ ਲੜਦਾਸ ਜਨ ਆਪਣੇ, ਉਧਰੇ ਉਧਰ ਨਹਾਰੇ, ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ, ਨਾਨਕ ਸਰਨ ਦੁਆਰੇ। ਜੈਤ ਸ੍ਰੀ ਮਹਲਾ ਪੰਜਵਾ, ਆਏ ਅਨਕ ਜਨਮ ਭ੍ਰਮ ਸਰਣੀ, ਉਧਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਣੀ ਰਾਉ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭ ਹੋ, ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਭਰਣੀ। ਜੈਤ ਸ੍ਰੀ ਮਹਲਾ ਪੰਜਵਾ, ਹਰ ਜਨ ਸਿਮਰ ਹੋ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨਾਵੈ, ਪੂਰਨ ਦਾਸ ਕੇ ਕਾਮ ਰਹਾਉ। ਕੋਟ ਬਿਘਨ ਬਿਨਸੈ ਹਰ ਸੇਵਾ, ਨੇਹ ਚਲ ਗੋਬਿਧ ਧਾਮ, ਭਗਵੰਤ ਭਗਤ ਕੋ ਭਉ ਕਿਛੁ ਨਾਹੀ, ਆਦਰ ਦੇਵਤ ਜਾਮ। ਤਾਜ ਗੋਪਾਲਾਨ ਜੋ ਕਰਣੀ, ਸੋਈ ਸੋਈ ਬਿਨਸਤ ਖਾਮ, ਚਰਨ ਕਮਲ ਹਿਰਦੈ ਗਹੁ ਨਾਨਕ, ਸੁਖ ਸਮੂਹ ਬਿਸਰਾਮ। ਜੈਤ ਸਰੀ ਮਹਲਾ ਨਾਵਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਹ ਤੇਹ ਆਪ ਬੰਧਾਇਓ ਰਹਾਉ। ਸਮਝਣ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ।
संग स्वामी सो जान्यो नाहिन, बन खोजन कौ तायो, रतन राम कट ही के पीतर, ताको ज्ञान न पायो। जन नानक भगवंत भजन बिना, बिरथा जन्म गवायो। जैत श्री महला नावा, हर जू राख लेहो पत मेरी, जम को त्रास पयो रंतर, शरण गही कृपा निध तेरी। रहा महापतित मुगद लोभी फोना, करत पाप या बहारा, पै मरबे को बिसरत नाहिन, तेह चिंता तन जारा। किए उपाव मुकत के कारण, दह दिसका उठताया, कट ही पीतर बसा निरंजन, ताको मर्म ना पाया। नाहिन गुण नाहिन कछ जप तप, कौन कर्मा बकीजै। नानक हार परयो शरणागत, पै दान प्रभ दीजै। जैत श्री महला नावा। मन रे साचा गहो बिचारा, राम नाम बिन मिथ्या मानो, सगलो एहो संसारा। रहा जा कौ जोगी खोज तहारे, पायो नाहे तेहे पारा, सो स्वामी तुम निकट पछानो, रूप रेख ते न्यारा। पावन नाम जगत में हर को, कबहू नाहे संभारा, नानक सरन परयो जग बंदना, रख हो बिरद तुहारा। जैत श्री महला पंजवा, शांत कर पहला एक, ओ अंकार सतगुर प्रसाद, सलोक दर्शन प्यासी दिन सरात, चितवाओ अन दिन नीत, खोल कपट गुर मेलिया, नानक हर संग मीत। शांत सुन यार हमारे सज्जन, एक करो बेनंतिया, तिस मोहन लाल प्यारे, हो फिरो खोजंतिया, तिस दास प्यारे सिर धरी उतारे, एक भोरी दर्शन दीजै। नैन हमारे प्रया रंग रंगारे, एक तिल पीना तीरी जै, प्रभ स्यो मन लीना, जो जल मीना, चात्रिक जिवै तिसंतिया। जन नानक गुर पूरा पाया, सगली तिखा बुझंतिया, यार वे प्रया हब्बे सखिया, मुँह कही न जेहिया, यार वे हिक दू हिक चाड़ा, हो किस चिते हिया, हिक दू हिक चाड़े अनक प्यारे, नित कर दे भोग बिलासा, तिना देख मन चाओ ठंडा, हो कद पाई गुण तासा। जिनी मैडा लाल री जाया, हो तिस आगे मन डेहिया, नानक कह सुन बिनो सुहागण, मुदास देखा पिर केहिया। यार वे पिर अपन पाणा, किछ नीसी छंदा, यार वे तै रावया लालन, मुदास दसंदा, लालन तै पाया आप गवाया, जय तन भाग मथाने, बाह पकड़ ठाकुर हो कि दी, गुणावगण ना पछाणे, गुण हार तै पाया, रंग लाल बनाया, ते सबो किछ सुहंदा, जन नानक धन सुहागण साई, जिस संग पतार वसंदा। यार वे नित सुख सुखेदी, सा मैं पाई वर लोड़ी दाया, वजी वादाई महा मंगल रहस थिया, पिर दयाल साध नवरंगिया, वड़ भाग पाया गुर मिलाया, साध कै सतसंगिया। आसा मनसा सगल पूरी, प्रय अंक अंक मिलाई, बिनवंत नानक सुख सुखेदी, सा मैं गुर मिल पाई। जैत श्री महला पंजवा, कर दूजा शांत।

0: ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਓਮਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਤਾਏ ਗੁਰੂ ਨਾਨਕ ਲਈ ਧਿਆਈ ਪ੍ਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਨ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਦਿੱਤੇ ਸਭ ਕੁਛ ਜਾਏ ਕੇ ਬਹਾਦਰ ਸਿਮਰੀ ਹੈ, ਘਰ ਨਾਉ ਨਿਧਿਆ ਮੈਂ ਧਾਈ, ਸਭ ਥਾਈ ਹੋ ਸਹਾਇ, ਜਿਸਨੂੰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਧਰਮ ਹਰਾਮ, ਸਭ ਥਾਈ ਹੋ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਕਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਨੂੰ ਤਾਲੀਆਂ ਮੱਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਇੰਦਰ ਨਾਮ ਜੱਪਿਆ, ਵੰਡ ਚੱਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅੰਡਿਤ ਕੀਤਾ, ਤੇਰਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਹਨਾਂ ਨੂੰ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਦਿੱਤੇ, ਬੰਨ ਬੰਨ ਕਟਾਏ, ਕੁੰਪਣੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆ ਮਿਤਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸਾਂਗਣ ਭਾਈ, ਤੇਰਾ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਸਤਿਮੰਗ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਿਤੇ ਆਵੇ, ਕਿਤੇ ਆਵੇ ਕਾ ਸਿਰਕਾ ਸਭ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹ ਤਾਹ ਸਿਆ ਰਿਆਇਤ, ਦੇਵ ਤੇ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੇਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗ ਜੁਗ ਅਟਲ ਧੰਨ ਕਰ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਤ ਕੀ ਮਾਤ ਪਾਤਾ ਰੱਖਾ, ਵਾਹਿਗੁਰੂ ਹੈ ਅਕਾਲ ਪੁਰਖੇ, ਆਪਣੇ ਪੰਥ ਇਸ ਦਾ ਸਹਾਈ ਦਾ ਤਾਰ ਦਿਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ, ਹੇ ਨਿਵਾਣਿਆਂ ਦੇ ਮਾਓ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਪਤਤ ਪਾਵਨ ਕਿਰਪਾ ਨਿਰੰਤਰ ਜਾਮੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਜੀਓ, ਅਤੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀਓ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਸੰਸਾਰ ਦੇ ਭਲੇ ਵਾਸਤੇ ਮਹਾਰਾਜ ਦੇ ਪਾਤਸ਼ਾਹ ਜੀਓ, ਗੁਰਾਂ ਦੀ ਬਾਣੀ, ਭਗਤਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਪਾਤਸ਼ਾਹ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਗੁਰੂ ਤਿਆਰ ਕੀਤੀ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀਓ, ਆਪ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ, ਸ੍ਰੀ ਪਾਤਸ਼ਾਹ ਜੀਓ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ, ਇਸੇ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀਓ, ਮਾਤਾ ਟੀਵੀ ਸੇਵਕ ਜਥਾ ਸਮੂਹ ਬੀਬੀਆਂ ਵੱਲੋਂ ਮਹਾਰਾਜ ਦੇ ਪਾਤਸ਼ਾਹ ਜੀਓ, ਕੱਲ੍ਹ ਰੋਜ਼ ਤੋਂ ਧੋਤੀ ਬਾਣੀ ਆਈ, ਉਸਨੇ ਸਗਲੀ ਚੰਦ ਮਟਾਈ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹਨ ਮਹਾਰਾਜ, ਇਸ ਵਕਤ ਪਾਠ ਮੱਧ ਆਏ ਹਨ, ਅਤੇ ਪਾਤਸ਼ਾਹ ਜੀਓ ਮੱਧ ਅਰਦਾਸ ਬੇਨਤੀ ਹੈ, ਆਪ ਜੀ ਦੇ ਗਰਤੀ ਸਿੰਘਾਂ ਤੋਂ ਮਹਾਰਾਜ ਬਾਣੀ ਪੜ੍ਹਦੇ ਹਾਂ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਸੇਵਾ ਮਾਫ਼ੀ ਦੇਣੀ, ਅੱਗੇ ਤੋਂ ਮਹਾਰਾਜ ਕਿਰਪਾ ਕਰਨੀ, ਸ਼ੁੱਧ ਗੁਰਬਾਣੀ ਪੜ੍ਹਨ ਦੀ ਬਲ ਬੁੱਧੀ ਸਮਰੱਥਾ ਬਖਸ਼ ਕਰਨੀ, ਅਤੇ ਪਾਤਸ਼ਾਹ ਜੀ ਗੁਰਬਾਣੀ ਦਾ ਭਾਵਦਰ ਆਈ ਸੰਗਤ ਦੇ ਹਿਰਦੇ ਵਸਾਉਣਾ ਦੀ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਮਾਣ ਕਰਨੀ, ਦਰਮ ਕਰੋ ਨਾਮਦਾਨ ਬਖਸ਼ ਕਰਨਾ, ਸੱਚੇ ਪਾਤਸ਼ਾਹ ਜੀ ਉਹ ਸਮੂਹ ਸਾਰੀਆਂ ਬੀਬੀਆਂ ਦੀ ਸੇਵਾ ਆਪ ਜੀ ਨੇ ਮਹਾਰਾਜ ਪ੍ਰਵਾਨ ਕਰਨੀ, ਸਿਰ 'ਤੇ ਮੇਹਰ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ, ਦਰਮ ਕਰੋ ਨਾਮਦਾਨ ਸੇਵਾ ਸਿਮਰਨ ਦੀਆਂ ਦਾਤਾਂ, ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਵਿੱਚ ਸੁੱਖ ਸ਼ਾਂਤੀਆਂ ਵਰਤਾਉਣੀਆਂ, ਜੜ੍ਹ ਦੀਆਂ ਕਲਾ ਕਰਨੀਆਂ, ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਗੁਰਪੁਰਬ ਦੀ ਸੇਵਾ ਆਪ ਜੀ ਨੇ ਬੀਬੀਆਂ ਤੋਂ ਮਹਾਰਾਜ ਇਹ ਸੇਵਾ ਲੈਂਦੇ ਰਹੇ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਵੀ ਦੇਖ ਸਕੇ ਹਾਜ਼ਰ ਹੈ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਮਾਫ਼ੀ ਦੇਣੀ, ਕਰੀ ਪਾਠ ਸਾਲ ਤੋਂ ਪਵਿੱਤਰਾ ਹੁਣ ਲਾਭ ਭੋਗ ਲਾਏ, ਭੋਗ ਲੱਗਿਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ, ਜੋਸ਼ ਅਤੇ ਵਾਹਿਗੁਰੂ ਨਾਮ ਜਪੇ, ਸੱਚੇ ਪਾਤਸ਼ਾਹ ਜੀ ਚੱਲ ਰਹੇ ਅਖੰਡ ਪਾਠ ਵਿੱਚੋਂ ਪਾਵਨ ਵਾਕ ਬਖਸ਼ੋ ਤੇ ਪਿਆਰੇ ਮੇਲ ਨਾ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
1: ਸ਼ਲੋਕ
0: ਬੋਲੇ ਸੋ ਨਿਹਾਲ
1: ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਪੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨਾ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਸਲੋਕ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ਮਿਸਟੰ ਸਾਧ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ਲੱਗੜਾ ਸੋ ਨੇਹੋ ਮਨ ਮਝਾਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨ ਲਾਗਈ ਭਗਤਨ ਕਉ ਮੀਠਾ ਆਨ ਸੁਆਦ ਸਭ ਫੀਕਿਆ ਕਰ ਨਿਰਨੋ ਡੀਠਾ ਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜਿਉ ਪ੍ਰਾਨ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤੇ ਅਕਤ ਜਲੰ ਨਹਿ ਜੀਵ ਮੀਨੰ ਨਹ ਤਿਆਗ ਚਾਤ੍ਰਿਕ ਮੇਘ ਮੰਡਲ ਹੈ ਬਾਣ ਬੇਦੰਚ ਕੁਰੰਕ ਨਾਦੰ ਅਲਬੰਧਨ ਕੁਸੁਮ ਬਾਸੁਨ ਹੈ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨ ਰੁਚਤੇ ਮੁਖ ਡਿਖਾਊ ਪਲਕ ਛੱਡ ਆਨ ਨ ਡੇਊ ਚਿੱਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮਿੱਤ ਪੌੜੀ ਜੋ ਮਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ ਨਾਦ ਕੁਰੰਕ ਹੈ ਬੇਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸੁਮ ਬਾਸਕਾ ਮਿਲਾਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਆਸਾਸ ਆਸ ਅਰਾਧਨ ਹੈ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਵਰ ਹੈ ਸੀਤੜਾ ਮਨ ਮੰਜਾਹੇ ਪਲਕ ਨ ਥੀਵੈ ਬਾਹਰਾ ਨਾਨਕ ਆਸੜੀ ਨਿਬਾਹੇ ਸਦਾ ਪਿਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਐ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਐ ਦੇਹ ਦਰਸ ਮਨ ਚਾਓ ਲਹਿ ਜਾਹੇ ਵਿਸੂਰੀ ਐ

ਸ਼ਲੋਕਾ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਹਮਣ ਹੈ ਹਬ ਕੂੜਾਵੇ ਕੰਮ ਇਕਸ ਸਾਈ ਬਾਹਰੇ ਨਾਨਕ ਸੇਈ ਧੰਨ ਜਿਨਾ ਪਿਰਹੜੀ ਸਚ ਸਿਓ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੋਹ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸਲੋਕ ਭਾਵੀ ਅਦੋਤ ਕਰਨ ਹਰ ਰਮਣੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾ ਪਾਏ ਸੁਖ ਮਿੱਤੀ ਹੂ ਬਾਹਰੇ ਨਾਨਕ ਸਾ ਵੇਲੜੀ ਪ੍ਰਵਾਣ ਜਿਤ ਮਿਲੰਦੜੋ ਮਹਾਂਪਿਰੀ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕਉ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲਾ ਗੁਸਾਈ ਆਠ ਪਹਿਰ ਹਰ ਧਿਆਏ ਕੈ ਮਨ ਇਸ਼ ਪੁਜਾਈ ਵੱਡਾ ਭਾਗ ਸਤਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪੁਨੀਤ ਗੋਬਿੰਦ ਹੈ ਸਰਬ ਦੁੱਖ ਨਿਵਾਰਨ ਹੈ ਸਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲੱਗੜੋ ਚਰਣਾ ਪਾਸ ਨੱਠੜੋ ਦੁੱਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈ ਹੋ ਦਇਆਲ ਢਹਿ ਪਏ ਦੁਆਰਿਆ ਰੱਖ ਲੇ ਵਹੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਤੁਝ ਬਿਨ ਨਾਹੀ ਕੋਇ ਬਿਨਉ ਮੋਹੇ ਸਾਰਿਆ ਤੁਝ ਬਿਨ ਨਾਹੀ ਕੋਇ ਬਿਨਉ ਮੋਹੇ ਸਾਰਿਆ ਕਰ ਗਹਿ ਲੇ ਹੋ ਦਇਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਚੰਦਨ ਚੰਦ ਨ ਸਰਦ ਰੁੱਤ ਮੈਮੂਲ ਨ ਮਿਟਈ ਘਾਮ

ਪੜੋ ਹਰਨਾਮ ਪੌੜੀ ਚਰਨ ਕਮਲ ਕੀਟ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨਾਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤੋ ਉਦਾਹਰਣ ਹੈ ਭਉ ਜਲ ਬੇਖਮ ਸਗਾ ਹੋ ਗੁਰਬੋਹਿਤ ਹੈ ਤਾਰੇ ਅੰਮ ਨਾਨਕ ਪੂਰ ਕਰਾਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਵ ਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚ ਹੋਚ ਥਪੇ ਕਾਟ ਸਿਲਕ ਦੁਖ ਮਾਇਆ ਕਰਲੀਨੇ ਅਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰ ਹੈ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰ ਹੈ ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪਹਿ ਅਰਦਾਸ ਨਾਮ ਵੱਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਕੇ ਹੋ ਸਭ ਕਿਛ ਆਪੇ ਆਪ ਦੂਜਾ ਕਹਾ ਕੇ ਹੋ ਆਪ ਕਰਹੋ ਪ੍ਰਭ ਦਾਨ ਆਪੇ ਆਪ ਲੇ ਆਵਣ ਜਾਣਾ ਹੁਕਮ ਸਭ ਨੇਹ ਚਲ ਤੁਧ ਥੇ ਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ ਜੈਤ ਸਰੀ ਬਾਣੀ ਭਗਤਾ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਹਰ ਅਨੁਗ੍ਰਹੋ ਪਾਰ ਬ੍ਰਹਮ ਸੁਆਮੀ ਵਸਦੀ ਕਿਨੀ ਆਪ ਰਹਾਉ ਜੈਸ ਕੇ ਸੇ ਤੈ ਫਿਰ ਤਿਨ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁੱਖ ਭੰਜਨ ਜਾ ਕਾ ਬੜ ਪ੍ਰਤਾਪ ਟੋਡੀ ਮਹਲਾ ਪੰਜਵਾ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬਾਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈ ਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹਲਾ ਪੰਜਵਾ ਘਰ ਤੀਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਨ ਰਾਮ ਨਾ ਚੀਨੋ ਖਿਨੂਆ ਜੋ ਪ੍ਰਾਈ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾ ਹੇ ਬਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹਲਾ ਪੰਜਵਾ ਹਮਾਰਾ ਏਕ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਉ ਵੱਡਾ ਭਾਗ ਗੁਰ ਆਪਣਾ ਪਾਇਓ ਗੁਰਮੋਕੋ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਣੀਆ ਮਹਾਨੰਦ ਕੀਰਤਨ ਹਰ ਸੁਣੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਟੋਡੀ ਮਹਲਾ ਪੰਜਵਾ ਘਰ ਚੌਥਾ ਦੁੱਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜਾ ਗਾਲੀ ਹਰ ਨੀ ਹੋ ਨਾ ਹੋਏ ਰਹਾਉ ਹਉ ਟੂਡੇ

ਹੇ ਵੱਡਾ ਭਾਗ ਦੇਵੈ ਪਰਮੇਸ਼ਵਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁੱਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੈ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਬਡ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾਸਾ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੂਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੁੱਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗਮ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਉਰਜਿਓ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਉ ਸਾਚ ਜਾਨਕੈ ਤਾਸੁਰ ਚੁਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ ਨ ਕਹਿ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਣਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹ ਛੁਪਾਇਓ ਰਹਾਉ ਪੰਡਿਤ ਹੋਏ ਕੈ ਬੇਦ ਬਖਾਨਾ ਮੂਰਖ ਨਾਮ ਦਿਓ ਰਾਮ ਹਜਾਨਾ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਾਓ

ਸਮਾਈ ਭਨਤ ਨਾਮ ਦਿਉ ਸੁਕ੍ਰਿਤ ਸੁਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲ ਆਸ਼ਾ ਰਾਓ ਕੁੰਭਾਰ ਕੇ ਘਰ ਹਾਂਡੀ ਆਸ਼ਾ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਘਰ ਰਾਂਡੀ ਆਸ਼ਾ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਘਰ ਹੀਂਗ ਆਸ਼ਾ ਪੈਸਰ ਮਾਥਾ ਸਿੰਘ ਗੋ ਦੇਵਲ ਮੱਧੇ ਲੀਗ ਆਸ਼ਾ ਲੀਗ ਸੀਗ ਹੀਗ ਗੋ ਤੇਲੀ ਕੈ ਘਰ ਤੇਲ ਆਸ਼ਾ ਜੰਗਲ ਮੱਧੇ ਬੇਲ ਗੋ ਮੇਲੀ ਕੇ ਮਾਲੀ ਕੇ ਘਰ ਕੇਲ ਆਸ਼ਾ ਕੇਲ ਬੇਲ ਤੇਲ ਗੋ ਸੰਤਾਂ ਮੱਧੇ ਗੋਬਿੰਦ ਆਸ਼ਾ ਗੋਕਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਆਸ਼ਾ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੁੱਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵ ਹੈ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਾਸੂਤਮ ਖਟ ਦਰਸ਼ਨ ਗਾਵ ਹੈ ਰਾਮ ਸ਼ੰਕਰ ਕਰੋੜ ਤੇਤੀਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਬ ਜਾਸ ਗਾਵ ਹੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦੇਵਾਯੋ ਰਹਾਉ ਤਿਸ ਜਨ ਕਉ ਮਨ ਤਨ ਸਭ ਦੇਵਉ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵਉ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਉਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰੋ ਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਾਸ਼ ਨਦਰ ਨਾਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਪ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ

0: ਰਾਗ ਤਿਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਯੱਕ ਅਰਜ ਗੁਪਤੰ ਪੇਸ ਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਏ ਅਜਰਾਈਲ ਗ੍ਰਿਫਤ ਹੈ ਦਿਲ ਹੇਚ ਨ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਵਿਅਪਤਮ ਕਸ ਨੰਦਾਰਦ ਤੂੰ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮੀ ਚਿਨੀ ਅਹਿਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਗ ਭੀਖਿਆ ਪਾਏ ਰਹਾਉ ਕੇਸਰ ਕੁਸ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾ ਜੋਤ ਨੇਹੀ ਸਰਬੇ ਪਰਮਲ ਕਰਣਾ ਕੇ ਪਟ ਭਾਂਡਾ ਕਹਿ ਨ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰਾ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤਨ ਪਹਾਵੈ ਚੋਲੜਾ ਪਿਆਰੇ ਕਿਉਂ ਤਨ ਸੇਜਿਆ ਜਾਏ ਹਾਂ ਕੁਰਬਾਨਾ ਜਾਓ ਮਿਹਰਬਾਨਾ ਹਾਂ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ ਰਹਾਓ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਵ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨੰਦੀ
1: ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਤੋੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਜਾਨੜੀਏ ਮਾਨੜਾ ਕਾਇ ਕਰੇ ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੈ ਤਨ ਕਮਲੀਏ ਬਾਹਰ ਕਿਆ ਟੁੰਡੇ ਪੈ ਕੀਆਂ ਦੇ ਸਲਾਹੀਆਂ ਨੈਣੀ ਭਾਵਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਆਂ ਲਾਗੇ ਜਾ ਸੋ ਧਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਤਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਤਨ ਮਹਿਲ ਨਾ ਪਾਵੈ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੇ ਸਮਾਣੀ ਇੰਨੀ ਬਾਤੀ ਸੌ ਪਾਈਐ ਨਾਹੀ ਪਈ ਕਾਮਣ ਇਹ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸੌ ਪਾਈਐ ਜੋ ਕੁਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ ਸੌ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੌ ਪਾਈਐ ਆਪ ਗਵਾਈਐ ਤਾਂ ਸੌ ਪਾਈਐ ਔਰ ਕੈਸੀ ਚਤਰਾਈ ਸੌ ਨਦਰ ਕਰ ਦੇਖੈ ਸੋਧਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ ऐसा रंग राती सहज की माती ऐनस पाए समाणी सुंदर साय स्वरूप चखू कई ऐसा सियाणी तलंग महला पहला जैसी मैं आवे खसम की बाणी

ਲਾਲੋ ਸਰਮ ਧਰਮ ਦੇ ਛੱਪ ਖਲੋਏ ਕੋੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਆਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹੈ ਦਵਾਣੀਆਂ ਇਹ ਪੀਲੇ ਕਹਿਲਾਏ ਵੇ ਲਾਲੋ ਖੂਨ ਕੇ ਸੋਲੇ ਗਾਵੀਆ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੂਲਾ ਜਿਹਨੂੰ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸਚ ਪਾਵਸ ਸੱਚਾ ਨਿਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਨਾ ਠਤਰਾ ਜਾਨ ਸਤਾਨ ਵੈ ਹੋਰ ਭਿਉਟ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਇ ਸੀ ਸੱਚ ਕੀ ਵੇਲਾ ਕਲੰਗ ਮਾਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖੁਸਮਾਓ ਹੁਕਮ ਸਭ ਵਰਤਣੀ ਸੱਚ ਸਾਹਿਬ ਸੱਚਾ ਖੇਲ ਸਭ ਹਰ ਧਨੀ ਸਲਾਹੋ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲਿਖੈ ਹੋਗਣੀ ਰਹੋ ਪੌਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਣੀ ਤਲੰਗ ਮਹਲਾ ਚੌਥਾ ਨਿਤ ਨਿਪੁਲ ਕਰਮ ਕਮਾਇਓ ਪਾਵੇ ਦੁਰਮਤੀਆ ਜਾਵੇ ਆਣੈ ਬਲਵੰਚ ਕਰ ਝੂਠ ਤਪ ਜਾਣੈ ਜਗ ਜਿੱਤੀਆ ਐਸਾ ਬਾਜੀ ਸੈਸਾ ਨ ਚਿੱਤ ਹਰ ਨਾਮਾ ਕਿਨ ਮੈਂ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਾਮ ਰਾਓ ਸਾ ਵੇਲਾ ਚਿਤ ਨ ਆਵੈ ਜਿਤ ਆਏ ਕੰਟ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰਗ ਆਲਮ ਦੁਨੀਆ ਆਏ ਅਸਮਾਨ ਜਿਵੇਂ ਦਰਖਤ ਆਪ ਪੈਦਾਸ ਕਰਦਾਏ ਬੰਦੇ ਚਸਮ ਦੀਦੰਗ ਪਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਵਕੋ ਰਾਏ ਦਿਲ ਕਬਜ ਕਬਜਾ ਕਾਦਰੋ ਦੋ ਜਗ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨ ਹਾਏ ਜਬ ਅਜ਼ਰਾਇਲ ਵਸਨੀ ਤਬ ਛੇਕਾਰੇ ਵਿਦਾਏ ਹਵਾਲ ਮਾਲੂਮ ਕਰਦੰਗ ਪਾਕ ਅੱਲਾਹ ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ ਤਲੰਗ ਕਰ ਦੂਜਾ ਮਹਲਾ ਪੰਜਵਾਂ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ

ਅਨੁਵਾਰ ਆਗਮਿਆ ਗਾ ਦਿਓ ਚਾ ਪਾਰ ਜੋ ਤੁਦ ਸੇਵਾ ਤਿੰਨ ਪਾਉ ਦੁੱਖ ਨਾਹੀ ਗੁਰਪ੍ਰਸਾਦ ਨਾਨਕ ਗੁਣ ਗਾਏ ਜੋ ਦੀਸਾ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸਕਾ ਸੰਗਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੂਰ ਤਿਲੰਗ ਮਹਲਾ ਪੰਜਵਾਂ ਕਰਤੀ ਜਾ।

ਚਰਾਓ ਦੀਦ ਨੇ ਦੀਦਾਰ ਸਾਹਿਬ ਕੱਛ ਨੇ ਇਸ ਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਕਸਮ ਵੱਡਾ ਅਤੁਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਇਹ ਕਰਤਾਰ ਕੁਦਰਤ ਕਰਨ ਕਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ

ਭਾਈ ਰਾਇ ਸਾ ਪਿਆਰੇ ਕਾ ਰਾਇ ਸਾ ਜਿਤ ਸਦਾ ਸੁਖ ਹੋਈ ਰਾਓ ਜਿਨ ਰੰਗ ਅੰਤ ਨ ਰਾਵਿਆ ਸਾ ਪਛੋਰੇ ਤਾਣੀ ਆਤ ਪਛੋੜਾ ਸਿਰ ਤੁਨ ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲਾ ਜਬ ਚੁੱਕੈ ਗੀ ਸਾਰੀ ਤਾਂ ਪਰ ਪਿਆਰਾ ਰਾਵਿਆ ਜਬ ਆਵੈ ਗੀ ਵਾਰੀ ਕੰਤ ਲਿਆ ਸੁਹਾਗਨੀ ਮੈਂ ਤੇ ਵਧਵੀ ਏ ਸੇ ਗੁਣ ਮੁਜਨ ਆਵਨੀ ਕਹਿ ਜੀ ਦੋਸਤ ਰੇ ਜਿੰਨੀ ਸਖੀ ਸਾ ਰਾਵਿਆ ਤਿਨ ਪੁੱਛੋਂਗੇ ਜਾਏ ਪਾਇ ਲਗੋ ਬੇਨਤੀ ਕਰੂੰ ਲੈ ਉਗ ਪੰਥ ਵਧਾਏ ਹੁਕਮ ਪਛਾਣ ਨਾਨਕਾ ਪਾਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਈ ਹਰੇ ਸੋਈ ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲਾਇ ਫੁਨ ਤਾਤ ਕੋ ਲਿਵ ਲਿਵੈ ਕੋ ਧਾਵੈ ਗੁਰ ਪ੍ਰਸਾਦੀ ਜਾਣੀਆਂ ਤਵਨ ਪੋ ਪਾਵੈ ਪਾਨਾ ਵਾੜੀ ਹੋਏ ਘਰ ਘਰ ਸਾਰ ਨ ਜਾਣੈ ਰਸੀਆਂ ਹੋਵੈ ਮੁਸਕਾ ਤਾ ਫੁਰ ਪਛਾਣੈ ਆਪਿਓ ਪੀਵੈ ਜੋ ਨਾਨਕਾ ਭਰਮ ਭਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਹਮਰਾ ਪਤ ਪਾਵੈ ਤਿਲੰਗ ਮਹਿਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਵਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹੋ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੰਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਵਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਇੰਦੇ ਤੇ ਜਨ ਪ੍ਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵ ਹੈ ਜੋ ਗੁਰਮੁਖ ਪਿਆਰਾ ਸੇਮ ਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰੜੀ ਤਿਨ ਜੀ ਪ੍ਰਭ ਨਾਲੇ ਹੋਏ ਜਪ ਜਪ ਚ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਹ ਆਪ ਛੁੱਟੇ ਪਰਿਵਾਰ ਸਿਉਂ ਜਪ ਜਪ ਸਭ ਜਗਤ ਛੁਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰਪੁਨ ਵਡ ਪੁਨੋ ਜੋ ਗੁਰਸਿੱਖ ਗੁਰਸੇਮ ਦੇ ਸੇ ਪੁਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸਿਆ ਪਰ ਭਾਈਆ ਹਰ ਦਰਗਾਹ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਈਂਦੇ ਤਿੰਨ ਦਰਸ਼ਨ ਦੀ ਜੈ ਹਮ ਤਿਨ ਕੇ ਚਰਨ ਪਕਾਲ ਦੇ ਧੂੜ ਕੋਲ ਕੋਲ ਪੀ ਜੈ ਪਾਨ ਸੁਪਾਰੀ ਕਾਤੀਆ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਗੜ ਚਲਾਈਆਂ ਜਿਨ ਹਰ ਨਾਮਾਂ ਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜਨਾ ਆਵੀ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਪੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਆ ਤੁਸ ਕਰੇ ਫਸਾਓ ਹਉ ਗੁਰਬਿਟੋਂ ਸਦਵਾਰਿਆ ਜਿੰਦ ਤਰਨੋ

ਸਿਆ ਗੁਰ ਸਤਿਗੁਰ ਦਿਆ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਆਵੀ ਜਿਣ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਕਿਆ ਕਉ ਕਿਤਪਿਤ ਵਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾ ਵਰਦਾਣੀ ਸਤਿਗੁਰ ਕੋ ਸਦਵਾਰਿਆ ਜਿਨ ਗੁਰ ਬਚਨ ਸਮਾਣੇ

ਵਿਆਪੀ ਏਕੇ ਓਅੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ ਨਿਸਦਿਨ ਮੈਂ ਪ੍ਰਾਣੀ, ਛਿੰਚਨ ਔਧ ਵਿਆਤ ਗੈ ਫੂਟੈ ਘੱਟ ਜਿਉਂ ਪਾਣੀ ਰਾਹੁ। ਹਰ ਗੁਣ ਕਾਏ ਨਾ ਗਾਵਹੀ ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ ਨੈ ਮਰਨ ਪਛਾਣਾ। ਆਜੋ ਕਛ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੈ। ਤਲੰਗ ਮਾਲਾ ਨੋਮਾ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਜੋ ਤਨ ਉਪਜੈ ਸੰਗ ਹੀ, ਸੋ ਪੀ ਸੰਗ ਨ ਹੋਇਆ ਰਾਓ। ਬਾਤ ਪਿਤਾ ਸੁਧ ਬੰਧ ਜਨ ਇਤ ਜਾਸੋ ਕੀਨਾ, ਜਿਉ ਛੁਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਓ ਵਿਵਹਾਰ ਹੈ ਜਾਗੋ ਤੁਮ ਜਾਣੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੁ। ਤਲੰਗ ਮਾਲਾ ਨੋਮਾ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ ਰਾਓ। ਸੰਪਤ ਰੱਥ ਧਨ ਰਾਜ ਸਿਉ ਅਤ ਨਿਹੋ ਲਗਾਇਓ, ਕਾਲ ਫਾਸ ਜਬ ਗਲ ਭਰੀ ਸਭ ਪਇਓ ਪਰਾਇਓ। ਜਾਨ ਬੂਝ ਕੈ ਬਾਬਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਜੈ ਬਿਦ ਗੁਰੂ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ, ਏਕੇ ਓਅੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇ ਵਿਪਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੇ ਜਾਓ ਕਰੋ ਹਾਜ਼ਰ ਹਾਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਿਰ ਮੇਲਾ ਦਸਤਗੀਰੀ ਨਾ ਰਾਓ, ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ। ਹੱਕ ਸੱਚ ਖਾਲ ਖਲਕ ਮਿਆਨੇ ਸਿਆਮ ਮੂਰਤ ਨਾਏ, ਅਸਮਾਨ ਮਿਆਨੇ ਲੰਘ ਦਰੀਆ। ਗੁਸਲ ਕਰਦਨ ਬੂਦ ਕਰ ਪਕਰ ਦਾਇਮ ਲਾਏ ਚਸਮੇ ਜੈ ਤਾਂ ਮੌਜੂਦ। ਅੱਲਾ ਪਾਕ ਪਾਕ ਹੈ ਸ਼ਕਰ ਉਂਝੇ ਦੂਸਰੋਏ, ਕਬੀਰ ਕਰਮ ਕਰੀਮ ਕਾਉ ਕਰਾ ਜਾਣਾ ਸੋਏ। ਨਾਮਦੇਵ

ਅਦਾਰ ਰਾਵ ਕਰੀਮਾ ਰਹੀਮਾ ਅੱਲਾ ਤੂੰ ਗਣੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ ਦਰਿਆਓ ਤੂੰ ਦੇਹੰਦ ਤੂੰ ਵਿਸਿਆਰ ਤੂੰ ਧਨੀ ਦੇਹੇ ਲੇਹ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ ਹਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਊਂ ਆਉਂ ਬਲ ਬਲ ਜਾਊਂ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨੌ ਰਾਓ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰ ਅਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦੁਆਰਕਾ ਨਗਰੀ ਕਾਏ ਕੇ ਮਗੋਲ ਚੰਦੀ ਹਜ਼ਾਰ ਆਲਮੇ ਕਲਕਾਨਾ ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨ ਅਸਪਤ ਗਜਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਖਸੁ ਹਿਮਾਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਵੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ ਦੁੱਧ ਕਰਮ ਪੁਨ ਸੁਰ ਸਮਾਇਨ ਹੋ ਨਿਰਾ ਚਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁਲ ਕੰਮ ਰਹਾਉ ਹੇ ਮਨ ਈਠੀ ਹਾਥ ਕਰੋ ਪੁਨ ਨੇਤਰੋ ਨੀ ਨਾ ਆਵੇ ਰਸਨ ਨਾਮ ਜਪੋ ਤਾਂ ਮਤੀਏ ਨਿਬਧੇ ਅੰਮ੍ਰਿਤ ਪਾਵੋ ਮਨ ਸੰਪਣ ਚਿਤ ਸਤਸਰ ਨਾਵਨ ਭਾਵਨ ਪਾਤੀ ਤ੍ਰਿਪ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਨਿਬਧ ਸਾਹਿਬ ਅਵਤਰੈ ਕਹਿੰਦੇ ਕਹੇ ਕਹੇ ਕਹਿ ਜਾਵੈ ਤੁਮ ਸਰਵਰ ਨਾ ਕੋਈ ਭਗਤੀ ਨਾਨਕ ਜਨ ਜਮ ਪੈ ਹੋ ਸਾ ਲਾਈ ਸੱਚਾ ਸੋਈ ਸੋਈ ਮਹਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਏ ਵੇਖਾ ਆਸਾ ਗਿਆਨ ਜਪੋ ਮਨ ਮੇਰੇ ਹੋ ਚਾਕਰ ਸਾਚੇ ਕੇਰੇ ਰਾਓ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਪਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਹੀ ਰਵ ਰਿਆ ਸੋਏ

ਸੋਈ ਮਹੱਲਾ ਪਹਿਲਾ ਕਰ ਛੇਵੇਂ ਕੇ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕਣਾ ਘੋਟ ਮੁਕਾਲੀ ਮਸ ਧੋਤਿਆ ਜੂਠਣਾ ਉਤਰਾ ਜਿਸੋ ਧੋਵਾ ਤਿਸ ਸਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਲਿੱਤਾ ਲੇਖਾ ਮੰਗਿਆ ਤਿੱਥਾ ਕੁੜੇ ਦਿਸਨ ਰਾਓ ਕੋਟੇ ਮੰਡਪ ਮਾੜੀਆਂ ਪਾਸੋ ਚਿੱਤ ਵੀ ਆਹ ਢੱਠੀਆਂ ਕਾਮਨਾ ਆਪਣੀ ਵਿੱਚੋਂ ਸਕਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਕਾਮਨੇ ਬੱਗੇ ਨਾ ਕਹਿਣ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕਾਮਨਾ ਆਪਣੀ ਤੇ ਗੁਣ ਮੈਂ ਤਨਨ ਅੰਦਲੇ ਭਾਰ ਉਠਾਇਆ ਡੋਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਗਾ ਕਿੱਤ ਚਾਕਰੀਆਂ ਚੰਗਿਆਈਆਂ ਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟਾ ਜਿੱਤ ਸੂਈ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇਰੜਾ ਜਿੱਤ ਲੰਘੇ ਬਹੇਲਾ ਨਾ ਸਰਵਰ ਨਾ ਉਛਲਿਆ ਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਜਿੱਟੜਾ ਰੱਤਾ ਮੇਰਾ ਚੋਲਾ ਸਾ ਧਰਮ ਢੋਲਾ ਰਾਓ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀ ਐ ਮੇਲੇ ਗਸ ਹੋਈ ਮਿਲਿਆ ਹੋਏ ਨਾ ਵਿਛੜਾ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸੱਚ ਸੋਈ ਉਹ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਐਸੇ ਲਿਓ ਸੌ ਕਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਮਾਰਾ ਸੂਹੇ ਮਹੱਲਾ ਪਹਿਲਾ ਜਿਨ ਕੋ ਭਾਂਡਾ ਭਾਉ ਤਿਨਾ ਸਵਾਰ ਸੀ ਸੁਖੀ ਕਰਾ ਪਸਾਉ ਦੁੱਖ ਵਿਸਾਰ ਸੀ ਸਾਸਾ ਮੂਲੇ ਨਾ ਸਰਪ੍ਰਤਾਰ ਸੀ ਤਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤਾਰ ਕਾ ਨਾਉ ਦੇਵੈ ਦੇਖਿਆ ਚਿੰਨ ਲੈ ਸਤਿਗੁਰੂ ਪਾਏ ਚੱਲ ਹੈ ਸਤਿਗੁਰ ਭਾਏ ਭਵੈ ਨਾ ਪੀਕਿਆ ਜਾ ਕੋ ਮੈਲ ਹਜੂਰ ਦੂਜੇ ਨਿਵੈ ਕਿਸ ਦਰ ਦਰਬਾਣੀ ਨਾ ਮੂਲੇ ਪੁੱਛ ਤਿਸ ਛੁੱਟਾ ਤਾ ਕੈ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮੱਤੈ ਕੋਈ ਢਾਇਓ ਸਾਰੇ ਸਾਜਣ ਸਭ ਸੋਏ ਨਾ ਨਾਨਕ ਬਖਸ਼ੀਸ਼ ਨਦਰੀ ਕਰਮ ਹੋਈ ਸੂਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਏ ਜੋ ਸੁਭਾਵ ਸੀ ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਈ ਸੀ ਗੁਰੂ ਦੁਆਰਾ ਹੋਏ ਸੋ ਜੀ ਪਾਏ ਸੀ ਇਤ ਦੁਆਰਾ ਤੋਏ ਅੱਛਾ ਹੋਏ ਸੀ ਮੈਲੇ ਅੱਛੇ ਕਾ ਵਿਚਾਰਾ ਵਰਤਾ ਸੀ ਮਤ ਕੋ ਜਾਣਨ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇ ਹੋਏ ਸੀ ਅੰਮ੍ਰਿਤ ਹਰ ਕਾਨੋ ਆਵਰਤਾ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੈਂ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਨਾਏ ਤੇਰਾ ਸਦੜਾ ਸੁਨੀ ਜਾ ਭਾਈ ਜੇ ਕੋ ਬਹਿ ਆਲਾ ਰਾਓ ਜੈਸਾ ਵੀ ਜਾ ਸੋਲਣੇ ਜੋ ਕੱਟੇ ਸੁਖਾਏ ਅੱਗੇ ਪੁੱਛਣਾ ਹੋ ਵੀ ਜੇ ਸਣ ਨਿਸਣ ਜਾਏ ਤੈ ਸੋ ਜੈਸਾ ਕਾਂਡੀਐ ਜੈਸੀ ਘਰ ਕੁਮਾਏ ਜੋ ਦਮ ਚਿਤਨਾ ਆਵਈ ਸੋ ਦਮ ਬਿਰਤਾ ਜਾਏ ਇਹ ਤਨ ਵਿੱਚ ਹੀ ਬੈਕਰੀ ਜੀ ਕੋਲੇ ਵਿਕਾਏ ਨਾਨਕ ਕਾਮਨਾ ਆਵਈ ਜਿਤਨ ਨਾਹੀ ਸੱਚਾ ਨਾ ਸੂਈ ਮਹੱਲਾ ਪਹਿਲਾ ਕਰ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋਗ ਨਾ ਕਿੰਤਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੁੰਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਵਪਾਈਐ

ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵਿਐ ਜੋਗ ਨਾ ਤੀਰਥ ਨਾਈਐ ਅੰਜਨ ਮਾਈ ਨਿਰੰਜਨ ਰਹੀਐ ਜੋਗ ਜੁਗਤ ਜਬ ਪਾਈਐ ਸਤਿਗੁਰੂ ਭੇਟੈ ਤਾਂ ਸਹਸਾ ਤੁਟੈ ਧਾਪਤ ਵਰਜ ਰਹਾਈਐ ਨੀਚਰ ਚਰਸ ਸਹਿ ਤੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਈ ਨਿਰੰਜਨ ਰਹੀਐ ਜੋਗ ਜੁਗਤ ਪਾਈਐ ਨਾਨਕ ਜੀਵਤੇ ਅਮਰ ਰਹੀਐ ਆਸਾ ਜੋਗ ਕਮਾਈਐ ਬਾਜੇ ਬਾਜੋ ਸਿੰਘੀ ਬਾਜਾ ਤੋਂ ਨਿਰਭਉ ਪਦ ਪਾਈਐ ਅੰਜਨ ਮਾਈ ਨਿਰੰਜਨ ਰਹੀਐ ਜੋਗ ਜੁਗਤੋ ਪਾਈਐ ਸੋਹੀ ਮਹਲਾ ਪਹਿਲਾ

ਤੁਦ ਧੁਰ ਲਿਖ ਪਾਇਆ ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੈ ਇੱਕ ਨਾ ਸਤਿਗੁਰੂ ਮੇਲ ਤੂੰ ਬਿਛਾਵੈ ਇੱਕ ਮਨਮੁਖ ਕਰੇ ਸਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਾਕਾ ਹਉ ਮੂਰਖ ਮੁਗਧ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਵ ਏਕੋ ਏਕੰਕਾਰਾ ਕਵਣ ਰੂਪ ਦ੍ਰਿਸ਼ਟਿਓ ਵਿਨਸਾਇਓ ਕਤਹਿ ਗਇਓ ਕਤੇ ਆਇ ਰਹਾਉ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਜ ਘਟਾਵੈ ਏਕ ਆਕਾਸ਼ ਘਟ ਪੂਟੇ ਤੇ ਹੋਈ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੁੱਟੇ ਤੇ ਏਕੰਕਾਰ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਈ ਗੁਰਪੁਰਾ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋਹੜੈ ਸੋ ਪ੍ਰਭੂ ਹੋਏ ਤੁਝ ਬਿੰਦੂ ਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲ ਰਾਓ ਜਲ ਤਲ ਮਾਈ ਲਰਿਆ ਭਰਪੂਰ ਨਿਕਟ ਵਸਾ ਨਾਹੀ ਪ੍ਰਭ ਦੂਰ ਲੋਕ ਪਤਿਆਰੈ ਕਛੂ ਨਾ ਪਾਈਐ ਸਾਚ ਲਗੈ ਤਾਂ ਮੈਂ ਜਾਈਐ ਜਿਸਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਪਾਵੈ ਤਾਂ ਆਣੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਨ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜਾਬ ਮਾਨੈ ਪ੍ਰੈ ਸੋ ਰਾਤੀ ਰਲੀਆਂ ਮਾਨੈ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪਿਤਾ ਜਲਾਜ ਲੋਕਾਨੀ ਰਾਓ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੇ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖਾ ਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾ ਹੋ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰ ਰਾਓ ਸਤ ਸਿਗਾਰ ਭਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਕਾਇਆ ਕੰਗਨ ਵਸਤ੍ਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਫਿਰ ਕਰ ਆਵੈ ਗੁਣ ਕਾਮਨ ਕਰ ਕੰਤ ਰਿਛਾਇਆ ਵਸ ਕਰ ਲਈ ਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਨ ਤਿਆਗੀ ਪ੍ਰਿਓ ਪ੍ਰੀਤੁ ਮੇਰਾ ਪ੍ਰਗਟਿਆ ਸੁਰ ਜੋ ਤੂੰ ਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣੇ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਭਤਾਈ ਖੋਜਤ ਚਰੋ ਦੇਖੋ ਪ੍ਰਿਆ ਜਾਈ ਸੁਨਤ ਸਦੇਸਰੋ ਪ੍ਰੈ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ ਕਿਨ ਵਿਦ ਹੀ ਰੋ ਧੀਰੋ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਾਓ ਏਕਾ ਸੇਜ ਵਿਛੀ ਧਨ ਕੰਤਾ ਧਨ ਸੁਤੀ ਪਿਰ ਸਤ ਜਾ ਗੰਤਾ ਪੀਓ ਮਧੁਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਪਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਕਿ ਨਰਾਇਣ ਨਾ ਪਾਵੋ ਬਿਨ ਪੱਗ ਪਾਗੇ ਹੋਈ ਕਿਰਪਾਲ ਪ੍ਰਮਿਲੈ ਸੁਭਾਗੇ ਪਾਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰਹਿ ਫਿਰ ਪਾਇਆ ਸਗਲ ਸਿੰਗਾਰ ਹੁਣ ਮੁਝਾ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਿਆ ਤਾਂ ਪਿਰਾ ਭਾਈ ਖੋਲਿਓ

ਬੈ ਖਰੀਦ ਕਿਆ ਕਰੇ ਚਤਰਾਏ, ਇਹ ਜਿਉ ਪਿੰਡ ਸਭ ਤਾਰੇ ਲਾਲ ਰੰਗੀਲੇ, ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹੰਬਾਰ ਰਾਓ, ਪ੍ਰਭ ਦਾਤਾ ਮੋਹਿਦੀਨ ਪੇਖਾਰੀ, ਤੁਮ ਸਦਾ ਸਦਾ ਉਪਕਾਰੇ, ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਆਗਮ ਅਪਾਰੇ, ਕਿਆ ਸੇਵ ਕਮਾਵੋ ਕਿਆ ਕਹਿ ਰਿਝਾਵੋ, ਬਿਧ ਕਿਤ ਪਾਵੋ ਦਰਸਾਰੇ, ਬਿਤ ਨੀ ਪਾਈਐ ਅੰਤ ਨਾ ਲਹੀਐ, ਮਨ ਤਰਸੈ ਚਰਨਾਰੇ, ਪਾਵੋ ਦਾਨ ਢੀਠ ਹੋਏ ਮਾਂਗੂ, ਮੁਖ ਲਾਗੈ ਸੰਤ ਰਿਨਾਰੇ, ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ, ਸੁਹਿ ਮਹੱਲਾ।

ਹਰ ਜਸ ਸੁਣ ਤੇ ਆਲਸ ਮਨ ਕੀਨਾ ਤ੍ਰਿਸ਼ਨਾਇ ਰੇ ਪੇਖ ਤੇ ਅੰਧੇ ਛੋੜ ਜਾਏ ਝੂਟੇ ਸਭ ਧੰਦੇ ਰਾਓ ਕਾਹੁ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਬੋਹੇ ਸਾਧ ਸੰਗ ਦੀ ਜੈ ਤਉ ਕਿਛੁ ਪਾਈਐ ਜੋ ਹੋਈਐ ਰੇਨਾ ਜਿਸੈ ਬੁਝਾਇ ਤਿਸ ਨਾਮ ਲੈਣ ਰਾਓ ਸੁਹੀ ਮਹਲਾ ਪੰਜਵਾਂ ਕਰ ਮੈਂ ਠਾਉ ਕਰ ਨਦਰ ਨਾ ਆਵੈ ਗਲ ਮੈਂ ਪਾਣ ਲੈ ਲਟਕਾਵੈ ਭਰਮੇ ਭੁਲਾ ਸਾਖਤ ਫਿਰਤਾ ਨੀਰ ਫਰੋਲਾ ਕਪ ਕਮਰਤਾ ਰਾਓ ਜਿਸ ਪਾਵਨ ਕੋਟਾ ਕਰ ਕਹਿਤਾ ਉਹ ਪਾਣ ਲੈ ਉਸਕੋ ਡੁਬਤਾ ਗੁਨਾ ਹਾਰ ਲੂਣ ਹਰਾਮੀ ਪਾਣ ਨਾਵ ਨਾ ਪਾਰ ਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਤਲ ਮਹਿਗਲ ਪੂਰਨ ਵਿਧਾਤਾ ਸੂਹੀ ਮਹਲਾ ਪੰਜਵਾਂ ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵ ਮੁਝੇ ਮਤੀਰੀ ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕਾ ਰੰਗ ਰਤੀ ਰਾਓ ਪਾ ਮੁਲੋਵੋ ਸੰਗ ਨੈਣ ਭਤੀਰੀ ਜਾਂ ਪਟਾਵੋ ਜਾਂ ਤਤੀਰੀ ਜਾ ਪਤਾਪ ਸੰਜਮ ਦਿਓ ਜ ਤੀਰੇ ਕਿ ਨਿਮਕ ਮਿਲਾਵੋ ਮੋਏ ਪ੍ਰਾਣ ਪਤੀਰੀ ਤਾਣ ਮਾਣ ਅੰਗ ਬੁੱਧ ਤੀਰੀ ਸਾ ਨਾਨਕ ਸੁਹਾਗ ਬਤੀਰੀ ਸੂਹੀ ਮਹਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੂੰ ਜੀ ਪੇਕ ਪੇਕ ਮਨਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿੱਤੇ ਨਾ ਵਿਸਰਾ ਕਾਹੂ ਬੇਰਾ ਰਾਓ ਬਹਿ ਖਰੀਦ ਆਉਂ ਦਸਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗੇਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਕ ਨਿਮਕ ਵਸੈ ਤਿਨ ਨਾਲੇ ਹਉ ਕਿਛੁ ਨਾਹੀ ਸਭ ਕਿਛੁ ਤੇਰਾ ਪੋਤ ਪੋਤ ਨਾਨਕ ਸੰਗ ਵਸੇਰਾ ਸੂਹੀ ਮਹਲਾ ਪੰਜਵਾਂ ਸੁਖ ਮਹਿਲ ਜਾ ਕੇ ਉੱਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਟੀ ਬਿਰਲਾ ਕਾਉ ਨੇਤਰੋ ਡਿਟੀ ਰਾਓ ਤੈਂ ਗੀਤ ਨਾਦ ਕਾਰੇ ਸੰਗਾ ਊਹਾ ਸੰਤ ਕਰੈ ਹਰ ਰੰਗਾ ਤੈ ਮਰਨਾ ਜੀਵਨ ਸੁਖ ਨਾ ਹਰ ਕਾ ਸਾਚ ਨਾਮ ਕੀ ਅੰਮ੍ਰਿਤ ਵਰਕਾ ਗੋ ਜਗਤਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹਲਾ ਪੰਜਵਾਂ ਜਾ ਕਾ ਦਰਸ ਪਾਪ ਕੋਟ ਉਤਾਰੇ ਭੇਟ ਸੰਗੇ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਾਓ ਜਾ ਕਾ ਸ਼ਬਦ ਸੰਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਵਿਦਾਰੇ ਜਾ ਕੇ ਧੀਰ ਕੇ ਸਮਨਾ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨ ਪਾਵੈ ਸੁਰ ਨਰ ਦੇਵਾ ਉਠ ਸਧਾਰੇ ਕਰਮ ਜਨ ਸੇਵਾ ਜੀਵਤ ਪੇਕੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਰਾਓ ਬਾਦਸ਼ਾਹ ਸਾਹਿਬ ਵਪਾਰੀ ਮਰਨਾ ਜੋ ਦਿਸਾ ਸੋ ਕਾਲਾ ਕਰਨਾ ਕੂੜਾ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘੱਟ ਘੱਟ ਅੰਤਰ ਤੁਮੈਂ ਬਸਾਰੇ ਸਗਲ ਸਮੱਗਰੀ ਸੋ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਤੁਮ ਹੀ ਪੇਖ ਪੇਖ ਮਨ ਬਿਕਸਾਰੇ ਰਾਓ ਅਨਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ ਓਟ ਗਈ ਅਵਸਾ ਸੰਗਾਰੇ ਅਗਮ ਗੋਚਰ ਲੱਕ ਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨ ਸਦਬਾਰ ਨਾ ਕਾਈ ਇਹ ਸੁਪਨਾ ਸੋਭਤ ਨਹੀਂ ਜਾਣੈ ਅਚੇਤ ਵਿਵਸਥਾ ਮੈਂ ਲਪਟਾਨਾ ਰਾਓ ਮਹਾ ਮੋਹੇ ਮੋਹਿਓ ਗਾ ਵਾਰਾ ਪੇਖਤ ਪੇਖਤ ਉਠ ਸਿਧਾਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋਈ ਜਪ ਨਾਨਕ ਪ੍ਰਭ ਏਕੋ।

ਜਨਮ ਗਵਾਇਆ, ਦੁੱਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਨ ਆਇਆ, ਸੂਹੀ ਮਹੱਲਾ ਪੰਜਵਾਂ, ਪੇਖਤ ਚਾਕਤ ਕਈ ਅਤੇ ਅੰਧਾ ਸੁਨਤ ਸੁਣਿਆ ਨਾਈ, ਨਿਕਟ ਵਸਤ ਕੋ ਜਾਣਾ ਦੂਰੇ ਪਾਪੀ ਪਾਪ ਕਮਾਈ, ਸੋ ਕਿਛ ਕਾਰਜ ਛੁੱਟਾ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਾਓ, ਘੋਰ ਮੈਲ ਸਦਾ ਰੰਗ ਰਾਤਾ, ਸੰਗ ਤੁਮਾਰਾ ਕਛੁ ਨ ਜਾਤਾ, ਰੱਖੇ ਪੁਚਾਰ ਮਾਟੀ ਕਾ ਭਾਂਡਾ, ਹੱਥ ਕੋ ਚੀਲ ਮਿਲਿਆ ਜਮ ਡਾਂਡਾ ਭੰਡਾਂਡਾ, ਕਾਮ ਕ੍ਰੋਧ ਲੋਭ ਮੋਹ ਵਾਦਾ, ਮਹਾਂ ਗਰਤ ਮੈਂ ਨੇ ਕਰਤ ਜਾਤਾ, ਨਾਨਕ ਕੀ ਅਰਦਾਸ ਸੁਣੀ ਜੈ, ਡੂਬਤ ਪਾਣ ਪ੍ਰਭ ਮੇਰੇ ਲੀਜੈ, ਸੋਈ ਮਹੱਲਾ ਪੰਜਵਾਂ, ਜੀਵਤ ਮਰੈ ਬੂਜੈ ਪ੍ਰਭ ਸੋਏ, ਤਿਸ ਤਨ ਕਰਮ ਪ੍ਰਾਪਤ ਹੋਏ, ਸੁਣ ਸਾਜਨ ਇਉਂ ਦੁੱਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰਿਅ ਰਾਉ, ਏਕ ਬਿਨਾ ਦੂਜਾ ਨਹੀਂ ਜਾਣੈ, ਘੜ ਘੜ ਅੰਤਰ ਪਾਰ ਬ੍ਰਹਮ ਪਛਾਣੈ, ਸੋ ਕਿਛ ਕਰੈ ਜੋ ਕਿਛ ਕਰੈ, ਸੋਈ ਭਲ ਮਾਨੈ, ਆਦਿ ਅੰਤ ਕੀ ਕੀਮਤ ਜਾਣੈ, ਕਹੋ ਨਾਨਕ ਤੇ ਜਨ ਬਲਹਾਰੀ, ਜਾ ਕੇ ਹਿਰਦੈ ਬਸੈ ਮੁਰਾਰੀ, ਸੂਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨੈ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਧਿਆਇ, ਦੁੱਖ ਦਰਦ ਇਸ ਤਨ ਤੇ ਜੈ ਰਾਓ, ਭਾਵ ਜਲ ਡੂਬਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੈ ਸ਼ਾਂਤ, ਸਤਿਗੁਰ ਕੀ ਰੇਣ ਵਡਭਾਗੀ ਪਾਵੈ, ਨਾਨਕ ਗੁਰ ਕੋ ਸਦ ਬਲ ਜਾਵੈ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ, ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ ਰਾਉ, ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ, ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲਪ ਕਜਾਹੀ, ਕਰ ਕਿਰਪਾ ਪ੍ਰਭ ਦੀਨ।

ਆਉ ਆਪਣੀ ਸਰਨ ਰਾਗ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ।

0: ਸਤਿਨਾਮ ਮੀਤ ਸਾਜਨ ਸਤਬੰਧ ਭਾਈ ਜਾਤ ਕਤ ਪੇਖੂ ਹਰ ਸੰਗ ਸਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਾਓ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਵਧ ਤਿਸ ਵੇਦਤ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਵਿਧਾਰੈ ਨਾਨਕ ਦਾਸ ਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੋਈ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਵਿਨੋਦ ਮੰਗਲ ਸੁਖਤਾਰ ਚੱਲ ਸਕੀਏ ਪ੍ਰਭ ਰਾਵਣ ਜਾਹਾ ਸਾਧ ਜਨਾ ਕੀ ਚਰਨੀ ਪਹਾਰਾਓ ਕਰ ਬੇਨਤੀ ਜਨ ਧੂਰ ਬਾਦਸ਼ਾਹ ਜਨਮ ਜਨਮ ਕੇ ਕਿਲਪ ਕਲਾਹਾ ਮਨ ਤਨ ਪ੍ਰਾਣ ਜੀਵ ਅਰਪਾ ਹਰ ਸਿਮਰ ਸਿਮਰ ਮਾਨ ਮੋਕਟਾ ਦੀਨ ਦਿਆਲ ਕਰੋਤਸ਼ਾਹ ਨਾਨਕ ਦਾਸ ਸਨ ਸਮਾਹ ਸੋਈ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਦਮਾਹੀ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ ਰਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਆਚਰਜ ਸਾਹ ਤਾ ਕੇ ਵਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾ ਕੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੋਈ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੈਂ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨ ਰਾਓ ਪਰਬਤ ਦੋਖ ਮਹਾਂ ਵਿਕਰਾਲਾ ਕਿਨ ਮੈਂ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਈ ਜਪਨਾ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਨਾਏ ਸੋਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋਸੈ ਦੁਨੀ ਨਾ ਜਾਏ ਸਰਵ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮਾ ਗੋਚਰ ਸਤ ਸਾਹਿ ਮੇਰਾ ਨਾਨਕ ਬੋਲੈ ਬੋਲਾਇਆ ਤੇਰਾ ਸੋਹੀ ਮਹੱਲਾ ਪੰਜਵਾਂ ਪ੍ਰਾਤਾ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵੈ ਮਨ ਕੇ ਕਾਮ ਰਾਓ ਪ੍ਰਭ ਅਵਨਾਸੀ ਰਹਿਣ ਦਿਨ ਗਾਓ ਜੀਵਤ ਮਰਤ
1: ਸੋ ਸਾਉ ਸੇਵ ਸਿਤ ਟੋਟ ਮਾਵੇ ਖਾਤ ਪਰਚਤ ਸੁਖਨੰਦ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਜੋ ਪ੍ਰਸ਼ਾ ਨਾਨਕ ਨਾਮ ਤੇ ਆਇਆ ਵੀ ਮਹੱਲਾ ਪੰਜਵਾਂ ਗੁਰਪੁਰੇ ਜਪੇ ਦਿਆਲ ਦੁ ਪਿੱਛੇ ਪੂਰਨ ਪਈ ਕਾਲ ਪੇਖ ਪੇਖ ਜੀਵਾਂ ਤਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਵਨ ਹਮਾਰਾ ਰਾਓ ਸਾਧ ਸੰਗ ਜੋ ਪ੍ਰੀਤ ਬਣਿਆਈ ਪੂਰਵ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਕੇ ਤੀਨੇ ਤਾਪ ਨਿਮਖ ਨਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੇ ਨਾ ਦਾਨ ਪਿਆਰੇ ਸੋਈ ਮਹੱਲਾ ਪੰਜਵਾਂ ਸੇ ਸੰਜੋ ਕਰੋ ਮੇਰੇ ਪਿਆਰੇ ਚਿਤਰਸਨਾ ਹਰ ਨਾਮ ਉਚਾਰੇ ਸੁਣ ਬੇਨੰਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਤਨ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੋਈ ਮਹੱਲਾ ਪੰਜਵਾਂ ਬੈਤੀ ਜਾਤ ਕਦੇ ਦਿਸ ਨਾ ਧਾਰਤ ਮਿੱਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ ਭਜ ਦੀਨ ਦਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨੇ ਧਾਰਤ ਪਰਣ ਪੋਖਣ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀਰ ਸੋਈ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁੱਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਿਆਇ ਨਿਰਹਾਓ ਜੀਵਨ ਪਦਵੀ ਹਰ ਕੋ ਨਾਉ ਮਨ ਤਨ ਨਿਰਮਲ ਸਾਚਾ ਸੁਆਉ ਆਠ ਪਹਿਰ ਪਾਵਰਮ ਧਿਆਈਐ ਪੂਰਵ ਲਿਖਿਕਾ ਤਾਂ ਲਿਖਿਆ ਪਾਈ ਤਾਂ ਪਾਈਏ ਸਰਣ ਪਏ ਜਪ ਦੀਨ ਦਿਆਲਾ ਨਾਨਕ ਜਾਚੇ ਸੰਤ ਰਵਾਲਾ। ਮਹੱਲਾ ਪੰਜਵਾਂ ਘਰ ਕਾ ਕਾਜ ਨਾਏ ਜਣ ਰੂੜਾ ਝੂਠੇ ਤੰਦੇ ਰਚਿਓ ਮੂੜਾ ਜੇ ਤੂੰ ਲਾਵੇ ਤੇਤੇ ਲਗਨਾ ਜਾਂ ਤੂੰ ਦੇ ਤੇਰਾ ਡਾਉਂ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅੰਦਿਰ ਮਾਤੇ ਬਹਾ ਪਕਰ ਪ੍ਰਭ ਆਵੇ ਕਾਡੇ ਜਨਮ ਜਨਮ ਕੇ ਠੂਠੇ ਗਾਡੇ ਉਦਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਰੇ। ਸੂਈ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰ ਧਿਆਏ ਹਰ ਚਰਨ ਮਨ ਚੀਨੇ ਤਾਂਤੇ ਕਰਤੇ ਅਸਤਰ ਕੀਨੇ ਰਹਾਉ ਗੁਣ ਗਾਵਤ ਅਚੂਤ ਅਬਨਾਸੀ ਤਾਂਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ। ਸੂਈ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਰਿਤ ਰਸਨ ਬਖਾਨੀ ਰਹਾਉ ਕੱਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮੇ ਪ੍ਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਤਰੇ ਹਰ ਗੁਰਸਰਨ ਆਈ। ਸੂਈ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੋ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੇ ਸੰਤ ਰਵਾਲਾ। ਸੂਈ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਆਧਾਰ ਹਾਉ ਸਭ ਰੋਗ ਮਿਟਾਵੇ ਨਵਾਂ ਨਿਰੋਵਾ ਨਾਨਕ ਰੱਖੇ ਆਪੇ ਹੋਵਾ। ਸੂਈ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੁਨੀ ਦੂਤਾ ਲਾਈ ਪ੍ਰੇਮ ਬਿਛੋਵਾ ਕਰਤ ਗਰਾਈ ਦਿਰਦੇ ਜੰਤਰ ਤਿਸ ਦਿਆ ਨਾ ਭਾਈ ਅਨੇਕ ਜਨਮ ਬਿਤੀਆਂ ਪਰਮਾਈ ਕਰਵਾਸ ਨਾ ਦੇਵੇ ਤੂੰ ਤਰਮਾਈ ਦਿਨ ਰਹਿਣ ਆਪਣਾ ਕਿਆ ਭਾਈ ਇਸ ਦੋਸ ਨਾ ਦੀਜੇ ਕਿਰਤ ਭਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਸਰਾਗ। ਸੂਈ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਭਲੀ ਸੁਆਵੀ ਸਪਰੀ ਜਾਂ ਮੈਂ ਗੁਣ ਗਾਏ ਕਿੱਥੀ ਕਾਮਨਾ ਧੁਲਰੇ ਜਿਤ ਹਰ ਬਿਸਰਾਏ ਰਹਾਓ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬੜਪਨਾ ਮਾਇਆ ਲਪਟਾਏ ਪੀਸਨ ਪੀਸ ਉਡਕਾਮਰੀ ਸੁਖਮਨ ਸੰਤੁਖਾਏ ਐਸਾ ਰਾਜ ਨਾ ਕੀਤੇ ਕਾਜਿਤ ਨਹੀਂ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ ਹਾੜ ਪਟੰਬਰ ਬਿਥਿਆ ਜੇ ਰਚ ਲਵਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾ ਸਿਮਰਤ ਰਹਾ ਨਾਨਕ ਦਾਨ ਪਾਏ। ਸੂਈ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧੰਨ ਤਿਸਕਾ ਪਨਿਹਾਰਾ ਭਾਈ ਮੀਤ ਸੂਤਰ ਸਕਲ ਤੇਜੀ ਹੋ ਤੈ ਪਿਆਰਾ ਰਹਾਓ ਕੈਸਾ ਕਾ ਕਰ ਬੀਜਨਾ ਸੰਤ ਚਰੋ ਡਲਾਵੋ ਸੀਸ ਨਿਹਾਰੋ ਚਰਨ ਤਲ ਤੁਰਮੁਖ ਲਾਵੋ ਨਿਸ਼ਟ ਬਚਨ ਬੇਨੰਤੀ ਕਰੋ ਦੀਨ ਕੀ ਨਿਆਈ ਤਾਜ ਬਿਮਾਨ ਸਰਨ ਭਰੋ ਹਰ ਗੁਣ ਕੇ ਨਿਧ ਪਾਈ ਉਹ ਲੋਕਨ ਪੁਨੇ ਪੁਨੇ ਕਰੋ ਜਨ ਕਾ ਦਰਬਾਰ ਅੰਮ੍ਰਿਤ ਬਚਨ ਮਨ ਮੇ ਸਿਚਿਓ ਮੰਦੋ ਬਾਰੰਬਾਰ ਕਿਤੋ ਮਨ ਆਸਾ ਕਰੋ ਜਨ ਕਾ ਸੰਗ ਮਾਗੋ ਨਾਨਕ ਕੋ ਪ੍ਰਭ ਦਿਆ ਘਰ ਦਾਸ ਚਰਨੀ ਲਾਗੋ। ਸ੍ਰੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਲੇ ਇਹ ਬਿਖਰੀ ਜੋ ਤੇ ਆਪਣਾ ਨਾਉ ਰਹਾਓ ਜਾਂ ਤੇ ਨਾਹੀ ਕੋ ਸੁਖੀ ਤਾਂ ਕੇ ਪਾਛੋ ਜਾਓ ਛੋੜ ਜਾਏ ਜੋ ਸਗਲ ਕੋ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾ ਸੰਗ ਸਮਾਓ। ਰਾਖ ਸੂਈ ਮਹੱਲਾ ਪੰਜਵਾਂ ਪ੍ਰਭ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੇ ਔਰ ਨਹੀਂ ਕੋ ਲੇਖੇ ਸੰਤ ਲਾਗ ਮਨੇ ਸਾੜ ਦੁਬਿਧਾ ਕੀ ਭਰੀਆ ਰਹਾਓ निर्गुण हरिया सरगुण धरिया निको ठरिया पिन पिन पिन करिया विच मन कोटवरिया निज मंदर प्रिया तनंद करिया न मरिया न जरिया कीर्तन जुरिया बोबिद फिरिया पर को हिरिया बीखना किरिया अव साधु संग प्रिया हर द्वारे खरिया दर्शन करिया नानक गुर मिलिया और ना फिरिया सुई महला पंजवा रास मंडल कीनो अखारा सगलो साज रखियो पसारा रहाओ बोबिद रूप रंग अपारा देखे खुशी भोग निहारा सब रस लैत बस निरारा बरन चे नाई मुखना मसारा कहना जाए खेल तुम्हारा नानक रैन संत शरणारा सुखला पंजवा तू मैं आया सरनी आया परोसे आया कृपा आया जो भावे तो राखो स्वामी मार गुए पठाया रहाओ महादूतर माया जैसे पवन चुलाया सुन सुन ही डराया रो धर्म रहाया ग्रह अंध गुपाया पावक सगराया गई उठ सदाया नानक हर त्याया आ मैं पूरा पाया राग जी मल्ला पंजवा खर्चे वाहकार सतगुर प्रसाद सतगुर पास बेनंतिया मिले नाम अदारा टुटा सच्चा पातशाह तप गया संसारा भगता की टेक तू संता की ओट तू सच्चा सृजनहारा रहो सच तेरी सामग्री सच तेरा दरबारा सच तेरे खाजीनिया सच तेरा पसारा तेरा रूप अगम है नूप तेरा दरसारा कुर्बानी तेरे सेवका जिन हर नाम प्यारा सबे इच्छा पूरिया जाय पाए अगम पारा पाया अगम पारा गुरु नानक मिलिया पा ब्रह्म तेरे चरणा को बलिहारा राग सुई महला पंजवा कर सतु एक ओंकार सतगुर प्रसाद तेरा भाणे तुहे मनाए जिसनु होए दयाला साई भगत जो तुद भावे तू सर्व जिया प्रतपाला मेरे राम राय संता टेक तुम्हारी जो तुद भावे सो परवान मंतन तुहे आधारी रहाओ तू दयाल कृपाल कृपा निध मनसा पूर्ण हारा भगत रे सा प्राण पद प्रीतम तू भक्तन का प्यारा तू अथा अपार अत ऊंचा और ना तेरी पाते ए अरदास हमारे स्वामी विसरो नाई सुखदाते

ਭਾਈ ਦਸ ਉਤਾਰ ਰਾਜੇ ਹੁੰਦੇ ਸਾਰੇ ਮੇਰੋ ਮਾ

ਜੀ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਕਿਰਪਾ ਕਰਕੇ ਜੀ। ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਜੀ।

0: ਹੁਣ ਲਾਵਾਂ ਹੋਣਗੀਆਂ। ਬੱਚਾ ਬੱਚੀ ਬੜੇ ਧਿਆਨ ਦੇ ਨਾਲ ਲਾਵਾਂ ਦਾ ਪਾਠ ਸੁਣਨਾ ਹੈ। ਜਦੋਂ ਨਾਨਕ ਪਦ ਆਵੇ ਤੁਹਾਨੂੰ ਇਸ਼ਾਰਾ ਵੀ ਕਰ ਦਿੱਤਾ ਜਾਵੇਗਾ। ਮੱਥਾ ਟੇਕ ਕੇ ਗੁਰੂ ਸਾਹਿਬਾਂ ਦੀ ਪਰਿਕਰਮਾ ਕਰਕੇ ਅਤੇ ਦੂਸਰੀ ਲਾਵ ਸਰਵਣ ਕਰਨੀ ਹੈ। ਆਓ ਲਾਵਾਂ ਦਾ ਪਾਠ
1: ਸੁਣੋ। ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਬਾਏ ਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਹੁਕਮਨਾਮੇ ਤੋਂ ਉਪਰੰਤ ਹੁਣ ਆਨੰਦ ਕਾਰਜ ਪ੍ਰਾਰੰਭ ਹੋਣ ਲੱਗੇ ਹਨ। ਵਿਸ਼ੇਸ਼ ਕਰਕੇ ਬੇਨਤੀ ਹੈ ਕਿ ਛੋਟੇ ਬੱਚੇ ਜਿਹੜੇ ਦੌੜਦੇ ਹੈ, ਚੀਕਦੇ ਹਨ ਆਨੰਦ ਕਾਰਜ ਦੇ ਵਿੱਚ, ਅਰਦਾਸ ਤੱਕ ਹੁਕਮਨਾਮਾ ਅਰਦਾਸ ਆਪਾਂ ਨੂੰ ਤਾਂ ਹੀ ਆਨੰਦ ਆਵੇਗਾ ਜੇ ਕੋਈ ਹੋਰ ਆਵਾਜ਼ ਨਾ ਆਵੇ, ਗੁਰੂ ਕੀ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਵੇ। ਸੋ ਬੇਨਤੀ ਹੈ ਬੀਬੀਆਂ ਭੈਣਾਂ ਨੂੰ, ਬੱਚੇ ਨਹੀਂ ਟਿਕਦੇ ਤਾਂ ਇਹਨਾਂ ਨੂੰ ਉਹਨਾਂ ਚਿਰ ਵਾਸਤੇ ਬਾਹਰ ਲੈ ਜਾਓ। ਇਹ ਰੌਲਾ ਇੱਧਰ ਉੱਧਰ ਨੱਠਣਾ ਇਹ ਨਹੀਂ ਠੀਕ, ਇਹ ਬੇਨਤੀ ਤੁਹਾਡੇ ਸਾਰਿਆਂ ਚਰਨਾਂ 'ਚ। ਸੋ ਹੁਣ ਲਾਵਾਂ ਦੇ ਪਾਠ ਸ਼ੁਰੂ ਹੋਣ ਲੱਗੇ ਹਨ। ਚਾਰ ਹੀ ਪ੍ਰਕਰਮਾਂ ਹੋਣਗੀਆਂ। ਸੋ ਭਾਗ ਜੋੜੀ ਨੂੰ ਦੱਸਿਆ ਜਾਂਦਾ ਹੈ ਕਿ ਤੁਸਾਂ ਨੇ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਨੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦੇ ਹੋਏ ਕੈਮਰਾਮੈਨ ਵੱਲ ਦੀ, ਤੁਸੀਂ ਇੱਥੇ ਮੱਥਾ ਟੇਕ ਕੇ ਖੜੋ ਜਾਣਾ ਵਾ ਹਰ ਵਾਰ। ਅਤੇ ਇਸ ਤਰ੍ਹਾਂ ਚਾਰ ਪ੍ਰਕਰਮਾ ਹੋਣਗੀਆਂ। ਚਾਰ ਹੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਨੀਆਂ, ਚਾਰ ਲਾਵਾਂ ਦੇ ਨਾਲ ਨਾਲ ਨਾਲ ਲਾਵਾਂ ਦਾ ਸ਼ਬਦ ਕੀਰਤਨ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਦੇ ਨਾਲ ਹੀ ਇਹਨਾਂ ਦੇ ਘਰ ਦੀ ਸੰਪੂਰਨਤਾ ਦੋਨੋਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਸਤਿਗੁਰੂ ਹੱਥ ਰੱਖਣ, ਦਰ ਘਰ ਦਾ ਪਿਆਰ ਨਾਮ ਬਾਣੀ ਅਤੇ ਪਿਆਰੀ ਸਿੱਖੀ ਨਾਲ ਨਿਵਾਜਣ, ਦੋਨਾਂ ਦਾ ਆਪਸੀ ਪਰਸਪਰ ਪਿਆਰ ਇਤਫਾਕ ਸੁੱਖ ਦੁੱਖ ਅਤੇ ਸਾਂਝੀਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੇ ਰਹਿਣ। ਆਓ ਗੁਰੂ ਚਰਨਾਂ 'ਚ ਮਿਲ ਕੇ ਅਰਦਾਸ ਕਰੀਏ ਜੀ। ਤੂੰ ਠਾਕੁਰ ਤੂੰ
1: ਅਰਦਾਸ ਜੀਉ ਪਿੰਡ ਸਭ ਤੇਰੀ ਹਮ ਬਾਰਿਕ ਤੇ

ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭਾਗੈ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਪਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋ ਲੱਖ ਖੁਸ਼ੀਆਂ ਪਾਤਸ਼ਾਹੀ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਬਲਵਿੰਦਰ ਸਿੰਘ ਜੀ ਰੰਧਾਵਾ ਸਰਦਾਰਨੀ ਸੁਖਵਿੰਦਰ ਕੌਰ ਜੀ ਰੰਧਾਵਾ ਦੇ ਸਪੁੱਤਰ ਕਾਕਾ ਮਨਪ੍ਰੀਤ ਸਿੰਘ ਅਤੇ ਸਰਦਾਰ ਕੈਪਟਨ ਸਿੰਘ ਜੀ ਰਿਆੜ ਸਰਦਾਰਨੀ ਰਣਜੀਤ ਕੌਰ ਜੀ ਰਿਆੜ ਦੀ ਸਪੁੱਤਰੀ ਬੀਬਾ ਕਮਲਜੀਤ ਕੌਰ ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਕਾਕਾ ਮਨਪ੍ਰੀਤ ਸਿੰਘ ਬੀਬਾ ਕਵਲਜੀਤ ਕੌਰ ਦੇ ਸ਼ੋਭਾ ਆਨੰਦ ਕਾਰਜ ਇਸ ਵੇਲੇ ਆਪ ਜੀ ਕੇ ਹਜ਼ੂਰ ਚਾਰ ਲਾਵਾਂ ਦੇ ਪਾਠ ਲਾਵਾਂ ਦੇ ਸ਼ਬਦ ਕੀਰਤਨ ਵਧਾਈ ਦੇ ਸ਼ਬਦਾਂ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਲਾਵਾਂ ਉਚਾਰਨ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ
ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ, ਕਿਰਪਾ ਕਰਨੀ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀਓ, ਦੋਹਾਂ ਪਰਿਵਾਰਾਂ ਧੇਤਿਆਂ ਪੋਤੇਤਿਆਂ ਰੰਧਾਵਾ ਅਤੇ ਰਿਆੜ ਪਰਿਵਾਰ ਦੇ ਇਹ ਬੱਚਿਆਂ ਦੇ ਸੰਯੋਗ ਸਦਾ ਸਦਾ ਲਈ ਆਪ ਜੀ ਨੇ ਟਲਤਾ ਬਖਸ਼ਣੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਮਨਪ੍ਰੀਤ ਸਿੰਘ ਬੀਬਾ ਕਵਲਜੀਤ ਕੌਰ, ਸੋ ਸੁਭਾਗ ਜੋੜੀ ਗ੍ਰਿਸਤ ਆਸ਼ਰਮ ਵਿੱਚ ਪ੍ਰਵੇਸ਼ ਹੋਏ ਹਨ, ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਨੂੰ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ, ਨਿਤਨੇਮ ਬਖਸ਼ਣਾ ਅੰਮ੍ਰਿਤ ਵੇਲਾ ਬਖਸ਼ਣਾ ਸਤਿਗੁਰੂ ਮਹਾਰਾਜ ਜੀਓ, ਕਿਰਪਾ ਕਰਨੀ ਸੁਭਾਗ ਜੋੜੀ ਨੂੰ ਧਨ ਪਿਰੇ ਹਿਨਾ ਆਖੀਅਨ ਬਹਿਨੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਵਾਲਾ ਆਪਸ ਵਿੱਚ ਥਿਵਾਕ ਪ੍ਰੇਮ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ, ਅੰਗ ਸੰਗ ਸਹਾਈ ਹੋਣਾ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾਂ ਮਾਇਆ ਹਾਜ਼ਰ ਕਰਦੇ, ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ, ਆਨੰਦ ਕਾਰਜ ਸਮਾਗਮ ਵਿੱਚ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ, ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਹਜ਼ੂਰ ਦੋਹਾਂ ਪਰਿਵਾਰਾਂ ਵੱਲੋਂ ਤੇਤਿਆਂ ਪੋਤੇਤਿਆਂ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਦੇ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਪੋ

ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਬਲਵਿੰਦਰ ਸਿੰਘ ਜੀ ਰੰਧਾਵਾ, ਸਰਦਾਰਨੀ ਸੁਖਵਿੰਦਰ ਕੌਰ ਜੀ ਰੰਧਾਵਾ, ਸੋ ਤਿਨ੍ਹਾਂ ਦੇ ਸਪੁੱਤਰ ਕਾਕਾ ਮਨਪ੍ਰੀਤ ਸਿੰਘ ਅਤੇ ਦੂਸਰੇ ਪਰਿਵਾਰ ਤੇਤਾ ਪਰਿਵਾਰ, ਸਰਦਾਰ ਕੈਪਟਨ ਸਿੰਘ ਜੀ ਰਿਆੜ, ਸਰਦਾਰਨੀ ਰਣਜੀਤ ਕੌਰ ਜੀ ਰਿਆੜ ਦੀ ਸਪੁੱਤਰੀ ਬੀਬਾ ਕਵਲਜੀਤ ਕੌਰ, ਸੁਭਾਗ ਜੋੜੀ ਕਾਕਾ ਮਨਪ੍ਰੀਤ ਸਿੰਘ ਬੀਬਾ ਕਵਲਜੀਤ ਕੌਰ ਦੇ ਸ਼ੁਭ ਆਨੰਦ ਕਾਰਜ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਇਸ ਵੇਲੇ ਸ਼੍ਰੀ ਮੁਖਵਾਕ ਸਤਿਗੁਰਾਂ ਦੀ ਅਸੀਸ ਜੋ ਵਾਲ ਨਾ ਵਿੰਗਾ ਹੋਆ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ ਮੱਜਣ ਗੁਰਾਂ ਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ, ਸਤਿਗੁਰਾਂ ਦੀ ਅਸੀਸ ਦੁਆਰਾ ਸੰਪੰਨ ਹੋਏ ਹਨ। ਦੋਹਾਂ ਪਰਿਵਾਰਾਂ ਨੂੰ ਤੇਤੇ ਪਤੇਤੇ ਜਾਨੀ ਮਾਨੀ ਰੰਧਾਵਾ ਅਤੇ ਰਿਆੜ ਪਰਿਵਾਰ ਨੂੰ ਸੁਭਾਗ ਜੋੜੀ ਬੱਚਿਆਂ ਦੇ ਆਨੰਦ ਕਾਰਜ ਦੀ, ਸੋ ਸਾਰੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਜੀ। ਅਸੀਂ ਸ਼ੁਭਕਾਮਨਾ ਕਰਦੇ ਹਾਂ ਸਤਿਗੁਰੂ ਸੁਭਾਗ ਜੋੜੀ ਨੂੰ ਆਪਣੇ ਚਰਨ ਕਮਲਾਂ ਨਾਲ ਜੋੜ ਕੇ ਦਰਬਾਰ ਸਾਹਿਬ ਨਾਲ ਅਥਾਹ ਸ਼ਰਧਾ ਗੁਰੂ ਰਾਮਦਾਸ ਜੀ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਸਭ ਜੀ ਕਾ, ਪਾਵਨ ਸ਼੍ਰੀ ਮੁਖਵਾਕ ਸਤਿਗੁਰਾਂ ਬਖਸ਼ੇ ਨੇ ਗੁਰੂ ਘਰ ਦੇ ਨਾਲ ਅਟੈਚਮੈਂਟ ਕਰਕੇ ਅੰਮ੍ਰਿਤ ਵੇਲਾ ਨਾਮ ਬਾਣੀ ਦਾ ਪਹਿਰਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਇਹਨਾਂ ਨੂੰ ਸੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੇ ਕਾਮਨਾ ਕਰਦੇ ਹਾਂ। ਜਿੰਨੀਆਂ ਵੀ ਸੰਗਤਾਂ ਇਹ ਆਨੰਦ ਕਾਰਜ ਦੇ ਵਿੱਚ ਸ਼ਾਮਿਲ ਹੋਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਉਹ ਐਂ ਆਖਿਆ ਜਾਂਦਾ ਇੱਥੇ ਆਨੰਦ ਕਾਰਜ ਦੀ ਸੰਪੂਰਨਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਖ ਵਰਤ ਰਹੀ, ਮੈਂ ਦੋ ਮਿੰਟ ਹੋਰ ਲੈਣੇ ਨੇ। ਕਈਆਂ ਕਿਹਾ ਸੀ ਇਹ ਦੱਸਿਓ ਜ਼ਰੂਰ ਵੀ ਲਾਵਾਂ 12 ਵਜੇ ਤੋਂ ਪਹਿਲਾਂ ਕਿਉਂ ਕਰਨੀਆਂ ਜ਼ਰੂਰੀ ਨੇ, ਇਹ ਸਵਾਲ ਆ ਮੈਨੂੰ ਥੱਲੇ ਮਿਲੀ ਸੀ ਸੰਗਤ, ਉਹਨਾਂ ਕਿਹਾ ਸੀ। ਸੋ ਤੁਹਾਡੇ ਵਿੱਚ ਵੀ ਸੰਗਤ ਹੋਵੇਗੀ ਸ਼ਾਇਦ, ਉਹ ਇਹ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦਿਹਾੜੇ ਚੱਲ ਰਹੇ ਨੇ ਜੋ ਕੱਲ੍ਹ ਨੂੰ ਹਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ 30 ਰਾਗਾਂ ਵਿੱਚ ਬਾਣੀ ਸੀ ਮਹਾਰਾਜ ਤੱਕ, ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹੀ ਰਾਗ ਵਰਤੇ ਨੇ ਪਹਿਲੇ, ਉਹਨਾਂ ਵਿੱਚ ਹੀ ਸੋਹੀ ਰਾਗ ਆਉਂਦਾ ਹੈ ਜਿਸ ਵਿੱਚ ਲਾਵਾਂ ਗੁਰੂ ਰਾਮਦਾਸ ਜੀ ਨੇ ਉਚਾਰਨ ਕਰਕੇ ਅਤੇ ਇਹ ਆਨੰਦ ਕਾਰਜ ਦੀ ਮਰਿਆਦਾ ਬੰਨੀ। ਉਹ ਸੋਹੀ ਰਾਗ ਦਾ ਟਾਈਮ, ਹਰ ਇੱਕ ਰਾਗ ਦਾ ਟਾਈਮ ਮਹਾਰਾਜ ਨੇ ਰਾਗਣੀ ਨਹੀਂ ਵਰਤੀ, ਰਾਗ ਨਾਲ ਹੀ ਸੰਬੋਧਨ ਕੀਤਾ ਸਾਰੇ ਰਾਗਾਂ ਨੂੰ। ਰਾਗਣੀ ਭਾਵ ਚੰਚਲਤਾ ਹੀ ਨਹੀਂ ਰੱਖੀ ਹੈ ਗੁਰੂ ਕੀ ਬਾਣੀ ਵਿੱਚ, ਪੁਰਖਵਾਚਕੀ ਰਾਗਾਂ ਨੂੰ ਵਰਤਿਆ ਹੈ। ਜਿਵੇਂ ਸੋਰਠ ਉਂਝ ਰਾਗਣੀ ਵੀ ਆਉਂਦੀ ਹੈ ਪਰ ਰਾਗ ਹੀ ਲਿਖਿਆ ਮਹਾਰਾਜ ਨੇ, ਜਿੱਥੋਂ ਆਰੰਭ ਹੁੰਦੇ ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਰਾਗ ਸੋਰਠ। ਸੋ ਇਸ ਤਰ੍ਹਾਂ ਸੋਹੀ ਰਾਗ ਜਿਹੜਾ ਵਾ ਸਾਰੇ ਰਾਗਾਂ ਦਾ ਟਾਈਮ ਮਹਾਰਾਜ ਨੇ ਦਿੱਤਾ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹਦਾ ਟਾਈਮ 6 ਤੋਂ 12 ਵਜੇ ਤੱਕ ਆ। ਸਵੇਰ ਦੇ 6 ਤੋਂ 2 ਪਹਿਰਾਂ ਦੇ ਵਿੱਚ ਇਹ ਗਾਇਆ ਜਾਂਦਾ ਵਾ ਸੋਹੀ ਰਾਗ 6 ਤੋਂ 12 ਵਜੇ ਤੱਕ, 12 ਵਜੇ ਤੋਂ ਬਾਅਦ ਇਹਦਾ ਟਾਈਮ ਨਹੀਂ ਹੁੰਦਾ। ਤਾਂ ਕਰਕੇ ਇਹ ਸਾਰੇ ਨਿਯਮ ਵਿਧਾਨ ਮਰਿਆਦਾ ਵਾ ਵੀ 12 ਵਜੇ ਤੱਕ ਲਾਵਾਂ ਹੋ ਜਾਣ, ਇਹਦਾ ਟਾਈਮ ਹੀ 12 ਵਜੇ ਤੱਕ। ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਹੁੰਦਾ ਉਦੋਂ ਵੀ ਤੁਸੀਂ ਦੇਖਿਓ ਧਿਆਨ ਨਾਲ ਆਪਣੇ ਘਰ ਵਿੱਚ 10:15 ਵਜੇ ਸੋਹੀ ਰਾਗ ਸ਼ੁਰੂ ਹੋ ਜਾਂਦਾ, 12 ਵਜੇ ਤੋਂ ਪਹਿਲਾਂ ਉਹਦਾ ਐਂਡ ਹੋ ਜਾਂਦਾ ਵਾ, ਫਿਰ ਬਿਲਾਵਲ ਰਾਗ ਸ਼ੁਰੂ ਹੁੰਦਾ। ਸੋ ਹਰਿਮੰਦਰ ਸਾਹਿਬ ਜਿਹੜੀਆਂ ਚੌਂਕੀਆਂ ਲੱਗਦੀਆਂ ਨੇ ਉਹ ਰਾਗਾਂ ਦੇ ਆਧਾਰ 'ਤੇ ਸ਼ਬਦ ਕੀਰਤਨ ਹੁੰਦਾ ਵਾ, ਉਹਨਾਂ ਦਾ ਵੀ ਇਹ ਟਾਈਮ ਆ। ਸੋ ਹਰੇਕ ਚੌਂਕੀ ਤੋਂ ਬਾਅਦ ਅਰਦਾਸ ਹੁੰਦੀ ਹੈ, ਜਦੋਂ ਰਾਗਾਂ ਦਾ ਟਾਈਮ ਇਹ ਸੰਪੰਨ ਹੁੰਦਾ ਹੈ ਬਦਲਦਾ ਹੈ। ਇਹ ਤਾਂ ਕਰਕੇ ਮਰਿਆਦਾ ਵਾ, ਆਪਾਂ ਸਾਰੇ ਧਿਆਨ 'ਚ ਰੱਖੀਏ। ਫਿਰ ਹੀ ਪੂਰੀ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਊਗਾ ਜੇ ਆਪਾਂ ਇਹ ਧਿਆਨ ਰੱਖਾਂਗੇ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਭੈਣਾਂ ਬੀਬੀਆਂ ਦਾ ਧੰਨਵਾਦ ਬਹੁਤ, ਜਿਹਨਾਂ ਬੇਨਤੀ ਸੁਣ ਕੇ ਬੱਚਿਆਂ ਨੂੰ ਕੰਟਰੋਲ ਕੀਤਾ ਹੈ। ਅਤੇ ਆਨੰਦ ਕਾਰਜ ਇਹ ਨਹੀਂ ਹੁੰਦਾ ਵੀ ਜ਼ਿਆਦਾ ਇਕੱਠ ਹੋਵੇ ਫਿਰ ਹੀ ਜ਼ਿਆਦਾ ਆਨੰਦ ਵੱਜਦਾ, ਬਾਣੀ ਆਨੰਦ ਆ। ਜੇ ਬਾਣੀ ਸਾਡੀ ਇਕਾਗਰਤਾ ਬਣੀ ਹੈ, ਬਾਣੀ ਦੀ ਧੁਨ ਸਾਡੇ ਕੰਨਾਂ ਵਿੱਚ ਪਈ ਹੈ, ਲਾਵਾਂ ਸ਼ਬਦ ਕੀਰਤਨ ਹੈ, ਆਨੰਦ ਹੀ ਆਨੰਦ ਹੈ। ਇਹ ਆਨੰਦ ਬਣਿਆ ਉਹਨਾਂ ਬੀਬੀਆਂ ਭੈਣਾਂ ਦਾ ਵੀ ਮੇਰੇ ਵੱਲੋਂ ਧੰਨਵਾਦ ਹੈ ਜਿਹਨਾਂ ਬੇਨਤੀ ਪ੍ਰਵਾਨ ਕੀਤੀ, ਬੱਚਿਆਂ ਨੂੰ ਕੰਟਰੋਲ ਕੀਤਾ। ਬੱਚੇ ਚੰਚਲ ਹੁੰਦੇ, ਇਹਨਾਂ ਨੂੰ ਆਪਾਂ ਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ ਵਾ। ਸੋ ਫਿਰ ਆਪ ਦੋਹਾਂ ਪਰਿਵਾਰਾਂ ਨੂੰ, ਰੰਧਾਵਾ ਅਤੇ ਰਿਆੜ ਪਰਿਵਾਰ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਇਸ ਆਨੰਦ ਕਾਰਜ ਦੀ ਵਧਾਈ ਹੋਵੇ ਜੀ। ਬੋਲਦਿਆਂ ਹੋਈ ਭੁੱਲ ਚੁੱਕ ਦੀ ਮਾਫ਼ੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪੇ ਕਰਦਾ ਭਗਤ ਕਰਾਈ, ਗੁਰਮੁਖ ਆਪੇ ਦੀ ਵੜਿਆਈ, ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਸੂਤ, ਵੇਦ ਪੁਕਾਰੇ ਭਗਤ ਸਰੂਤ, ਸੁਨਸਣਾ ਮਾਨੇ ਵੇਖੇ ਜੋਤ, ਸਾਤਰ ਸਿਮਰਤ ਨਾਮ ਦਰੜਾ ਮਿੰਗ, ਗੁਰਮੁਖ ਸਾਧ ਊਤਮ ਕਰਾ ਮਿੰਗਾ, ਮਨ ਮੁਖ ਜੂਨੀ ਦੁਖ ਸਹਾ ਮਿੰਗ, ਬੰਧਨ ਤੂਟੇ ਇੱਕ ਨਾਮ ਵਸਾ ਮਿੰਗ, ਮੰਨੇ ਨਾਮ ਸੱਚੀ ਪਦ ਪੂਜਾ, ਕਿਸ ਵੇਖਾ ਨਾਹੀਂ ਕੋ ਦੂਜਾ, ਦੇਖ ਕਹੁ ਭਾਵੈ ਮਨ ਸੂਈ, ਨਾਨਕ ਕਹੈ ਔਰ ਨਹੀਂ ਕੋਈ, ਬਲਾਵਲ ਮਹੱਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੇ, ਉਹ ਮਨ ਪੁੰਨ ਪਾਪ ਉਚਰੀ, ਮਾਇਆ ਮਦ ਮਾਤੀ ਤ੍ਰਿਪਤ ਨਾ ਆਵੀ, ਤ੍ਰਿਪਤ ਮੁਕਤ ਮਨ ਸਾਚਾ ਭਾਵੈ, ਤਨ ਧਨ

ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੇ ਨਾਮ ਸਦਾ ਕਰਤਾਰਦ ਸਾਚੀ ਦਰਗਹਿ ਪੂਛਣਾ ਹੋਏ ਮਾਨੇ ਹੁਕਮ ਸੀਜੇ ਦਰ ਸੋਏ ਸਤਿਗੁਰ ਮਿਲੇ ਤਾ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੈ ਹੁਕਮ ਪਛਾਣ ਸੱਚੇ ਦਰ ਵਾਸ ਕਾਲ ਬਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸ ਕਾ ਤਨ ਮਨ ਅਰਪੇ ਹੈ ਇਹੋ ਜਿਸ ਕਾ ਨਾ ਹੋ ਆਵੇ ਨਾ ਹੋ ਜਾਈ ਨਾਨਕ ਸਾਚੇ ਸਾਧ ਸੁਮਾਈ ਬਲਾਵਲੀ ਮਹੱਲਾ ਤੀਜਾ ਅਠਪਦੀਆ ਕਰਦਾ ਸਵਾਮ

ਕਰ ਮਹਿਲ ਠੌਰ ਕੈਸੇ ਪਾਵੇ। ਹਰ ਜੀਉ ਸੇਵੀਏ ਅੰਦਰ ਜਾਮੀ, ਘਟ ਘਟ ਅੰਦਰ ਜਿਸ ਕੀ ਜੂਤ ਸਮਾਨੀ, ਤਿਸ ਨਾਲ ਕਿਆ ਚਲੀ ਪਹਿ ਨਾਮੀ, ਸਾਚਾ ਨਾਮ ਸਾਚੇ ਸ਼ਬਦ ਜਾਣੀ, ਆਪੇ ਆਪ ਮਿਲੇ ਚੂਕੇ ਅਭਿਮਾਨੇ, ਗੁਰਮੁਖ ਨਾਮ ਸਦਾ ਸਦਾ ਵਖਾਨੀ, ਸਤਿਗੁਰ ਸੇਵੇ ਦੂਜੀ ਦੁਰਮਤ ਜਾਈ, ਉਗਣ ਕਾਟ ਪਾਪਾ ਮਤ ਖਾਈ, ਕੰਚਨ ਕਾਇਆ ਜੋਤ ਜੋਤ ਸਮਾਈ, ਸਤਿਗੁਰ ਮਿਲੇ ਵੱਡੀ ਵਡਿਆਈ, ਦੁੱਖ

ਪਰਿਵਾਰ ਸਾਧਾਰ ਬਲਾਵਲੀ ਮਹੱਲਾ ਚੌਥਾ ਅੱਠ ਬਦੀ ਆਕਾਰ ਗਿਆਰਵਾਂ ਕੀ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਓ ਮੇਟੇ ਅੰਦਨ ਰਸ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭ ਜੋਤੀ ਜੋਤ ਸਮਲਈਆ ਮੈਂ ਹਰ ਹਰ ਨਾਮ ਉਧਾਰ ਰਮਈਆ ਖਿਨ ਪਲ ਰਹਿ ਨਾ ਸਕੂ ਬਿਨਾਵੇਂ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਰ ਹਉ ਦਾਸ ਦੁਆਰ ਹੈ ਜਾ ਕੇ ਐਨਸ ਤਸ ਕਰ ਪੰਜ ਚੂਰ ਲਗਈਆ ਧਰਮ ਅਰਧ ਸਭ ਹਿਰ ਲੈ ਜਾਵੇ ਮਨੁੱਖ ਅੰਦਲੇ ਖਬਰ ਨਾ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸ ਕਰ ਹੇਰੂ ਆਏ ਲੁਕਾਨੇ ਗੁਰ ਕਹਿ ਸਾਬਦ ਪਕੜ ਬੰਦ ਪਈਆ ਹਰਾ ਨਾ ਪੂਤ ਬੋਹਿਤਾ ਖੀਵਟ ਸਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੀਡ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਰਸ ਕਹਿਤੇ ਅੰਤ ਨ ਲਈਆ ਗੁਰਮੁਖ ਮਨੂ ਆਇਕਤ ਕਰ ਆਵੇ ਮਿਲੂ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਤ ਮੰਤਰ ਉਦੇ ਸਰਵਣ ਬਾਣੀ ਗੁਰ ਸਬਦ ਸੁਣਈਆ ਸੁਨਸਨ ਆਤਮ ਦੇਵ ਹੈ ਭੀਨੇ ਰਸਸ ਰਾਮ ਗੋਪਾਲ ਗਰਵਈਆ ਤ੍ਰੈਗੁਣ ਮਾਇਆ ਮੋਹੇ ਬਿਆ ਵਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਜਬ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਲਾਵਲ ਮਹੱਲਾ ਚੌਥਾ ਹਰਾ ਨਾਮ ਸੀਤਲ ਜਲ ਦਿਆਉ ਹਰ ਚੰਦਨ ਵਾਸੁ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬਹੀਆ ਜਪ ਜਗਨਾ ਜਗਦੀਸ਼ ਗੁਸਈਆ ਸਨ ਪਰੇ ਸੋਈ ਜਨ ਉਬਰੇ ਜਿਉ ਪ੍ਰਹਲਾਦ ਉਧਾਰ ਸਮਈਆ ਰਾਹੁ ਪਾਰ ਅਠਾਰੇ ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਹਿਤ ਕੂੜੇ ਉਬਸਕ ਹੂਏ ਮਨ ਅਭਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕਾਂਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਾ ਨੇਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ ਪਰਮ ਵਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਕਿਨ ਕਿਨ ਪਾਲ ਕਹੀਏ ਹਰ ਪਾਰ ਨਾ ਪਾਵੇ ਪਰੇ ਪਰਈਆ ਸਾਥ ਬੇਦ ਪ੍ਰਾਣ ਪਕਾਰੇ ਧਰਮ ਕਰਹੁ ਖਟ ਕਰਮ ਦਰੜਈਆ ਮਨਮੁਖ ਪਖੰਡ ਭਰਮ ਵਗੂਤੇ ਲੋਭ ਲਹਿਰ ਲਾ ਨਾਵ ਭਾਰ ਬੜਈਆ ਨਾਮ ਜਪੂ ਨਾਮੁ ਗਤ ਬਾਉ ਸਿਮਰਤ ਸਾਤਰ ਨਾਮ ਦਰੜਈਆ ਹੋਮੇ ਜਾਇ ਤਾ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਭਾਵੇ ਤਿਤ ਰਾਹਿ ਚਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਗੋਚਰ ਧਿਆਇਆ ਹੋਂ ਬਲ ਬਲ ਸਤਿਗੁਰ ਸਤਿਪੁਰਖਈਆ ਰਾਮ ਨਾਮ ਮੇਰ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਤਰਸ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਈਆ ਰਾਹੁ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਾਤਮਾ ਤਤ ਕਢਈਆ ਲਾਲ ਜਵੈਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੇ ਤਿਤ ਦਈਆ ਅਦਾਸਨ ਦਾ ਦਾਸ ਹੋਏ ਰਹੀਆ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਬ ਧਰੂ ਗੁਰ ਆਗੇ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨਮੁਖ ਮਾਇਆ ਮੋਹੇ ਵਿਆਪੇ ਇਹੋ ਮਨ ਤ੍ਰਿਸ਼ਨਾ ਜਲ ਤਿਤ ਖਈਆ ਗੁਰਮਤ ਨਾਮਰਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬਜਈਆ ਇਹੋ ਮਨ ਨਾਚੇ ਸਤਿਗੁਰ ਆਗੇ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਤਦ ਕਰੇ ਦਿਨ ਰਾਤੀ ਰਖ ਰਖ ਚਾਨ ਹਰ ਤਾਲ ਪੂਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਦਰ ਜੂਹੇ ਅਤ ਨਿਰਮਲ ਜਿਨ ਪੀਆ ਤਿਨੀ ਸੁਖ ਲਈਆ ਮਨ ਹਟ ਕਰਮ ਕਰੇ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਹੋ ਜਾਗ ਹੈ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਲਾਵਲ ਮਹੱਲਾ ਚੌਥਾ
ਸਤਿਗੁਰ ਪਰਚੇ

ਤਜੇ ਗ੍ਰਹਿਤ ਭਇਆ ਬਨਵਾਸੀ ਇੱਕ ਨਮੈ ਇੱਕ ਖੈਨਾ ਮਨੁਆ ਟਿਕੇ ਨਾ ਟਕਈਆ ਧਾਵਤ ਧਾਇ ਤਦੇ ਕਰ ਆਵੇ ਹਰ ਹਰ ਸਾਧੂ ਚਾਰ ਸਰਨ ਪਵਈਆ ਧੀਆਂ ਭੂਤ ਸੂੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸ ਆਸ ਕਰੇ ਨੇ ਬੂਝੇ ਗੁਰ ਕੈ ਸਬਦ ਨਰਾਸ ਸੁਖ ਲਈਆ ਉਪਜੀ ਤਾਰਕ ਦਿਗੰਬਰ ਹੋਵਾ ਮਨ ਦੈ ਦਿਸ ਚਲ ਚਲ ਗਵਨ ਕਰਈਆ ਪਰ ਭਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣਾ ਸਿੱਧ ਸਖੇ ਬਹੁ ਤੇਰੇ ਮਨ ਮੰਗੇ ਰਿੱਧ ਸਿਰ ਚੇਟਕ ਚੇਟਕਈਆ ਤ੍ਰਿਪਤ ਸੰਦੂਖ ਮਨ ਸਤਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਪਈਆ ਸਾਧੂ ਸਨ ਪਰੇ ਸੋ ਬਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ

ਹਰ ਦਈਆ ਸੰਧ ਜਨਾਂਗੀ ਹਰ ਪੈਜ ਰਖਾਈ ਭਗਤ ਵਸਲ ਅੰਗੀਕਾਰ ਕਰਈਆ ਨਾਨਕ ਸਨ ਪਰੇ ਜਗ ਜੀਵਨ ਹੂੰ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਦਾ ਅੰਦਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ

ਕਰ ਹਰ ਪ੍ਰਭ ਲਹੀਆ। ਭਗਤ ਵਸਲ ਉਹਾਂ ਕੋ ਨਾਮ ਕਹੀਅਤ ਹੈ, ਸਰਨ ਪ੍ਰਭੂ ਤਿਸ ਪਾਸੇ ਪਈਆ। ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ। ਰਸ ਭੋਗ

ਆ ਬਲਾਵਲ ਮਹੱਲਾ ਚੌਥਾ। ਮੈਂ ਮਨ ਧਨ ਪ੍ਰੇਮ ਆਗਮ ਠਾਕਰ ਕਾ ਖਿਨਗਨ ਸਰਦਾ ਮਨ ਬਹੁਤ ਉਠਈਆ ਗੁਰ ਤੇ ਕੇ ਸਰਦਾ ਮਨ ਬੂਰੀ ਜੋ ਚਾਦਰ ਪਰਿਉ ਪਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸੇ ਆਗੇ ਸਿਰ ਕੱਟ ਕੱਟ ਪਈਆ ਰਹਾਉ ਰੂਮ ਰੂਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇ ਕੇ ਬਿਨ ਨੀਂਦ ਨਾ ਪਈਆ ਵੇਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹੋਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨੇ ਅਵਰ ਨਾ ਭਾਵੇ ਬਿਨ ਹਰ ਕੋ ਦਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹੋਂ ਤਿਸ ਵਿੱਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤ ਗੁਰ ਚਾਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕਰ ਮਹਿਲ ਨਾ ਪਾਵੇ ਮਨੁੱਖ ਪਰਮਈਆ ਗੁਰ ਗੁਰ ਕਰਦ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ ਕਰ ਕਰ ਕਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਕੋ ਲੋਭਈਆ ਬੇਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਦਈਆ ਪੂਰਬ ਜਨ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸ ਆਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕਰ ਕਿਰਪਾ ਧਾਰੀ ਬਾਂਹ ਪੱਕਰ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ ਪੰਜ ਅੱਠ ਪਦੀਆਂ ਘਰ ਬਾਰਵਾਂ ਏਕੇ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ।

ਕਰਮ ਜਾਨ ਦਿਨ ਰਹਿਣ ਸਾਖ ਸੁਨਾਏ ਨਾਨਕਾ ਹਰਿ ਸਰਨਾਏ ਪੈ ਭੰਜਣਾ ਮੁਰਾਰ ਕਰ ਦਇਆ ਪਤ ਤੂੰ ਧਾਰ ਮੇਰੇ ਦੁਖ ਗਣੇ ਨਾ ਜਾਏ ਹਰ ਬਿਨਾ ਕਦੇ ਸਮਾਏ ਗਏ।

ਤਨ ਦਾਨ ਜਾਂ ਦੂਦਾ ਜਲੇ ਸੰਜੋਗ ਜਿਉ ਮਹਾ ਕੋ ਦੇ ਅਰਥ ਭੋਗ ਜਿਉ ਮਾਤ ਪੂਤੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਾਂ ਚੋਰ ਹਰਤਨ ਸੰਗ ਮੈਂ

ਸਰਬ ਫਲ ਹਰ ਲੇ ਕੋਲ ਸਮੂਹ ਕਰ ਦੁਦਾਰ ਸੰਸਾਰ ਉਦਰਸ ਪਾਰ ਹਰ ਜਨ ਬੋਇਤ ਦਾਹੇ ਮਰ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੇ ਮੋਰਾਰ ਹਰ ਨਾਨਕ ਸਨ ਦੁਆਰ ਬਲਾਵਲ ਮਹੱਲਾ ਪਹਿਲਾ ਦਿੱਤੀ ਘਰ ਦਸਵਾਂ ਜਾਤ ਕੇ ਓਅੰਕਾਰ ਸਤਿਗੁਰ ਪ੍ਰਸਾਦ ਏਕ ਮਾ ਏਕ ਅੰਕਾਰ ਨਿਰਾਲਾ ਅਮਰ ਅਜੋਨੀ ਜੋਤ ਨ ਜਾਲਾ ਹਕਮ ਗੋਚਰ ਰੂਪ ਨ ਰੇਖਿਆ ਖੋਇਤ ਖੋਇਤ ਘਟ ਘਟ ਦੇਖਿਆ ਜੋ

ਪਾਇ ਰਿਹਾ ਭਾਰ ਪੂਰ, ਕਿਸ ਨੇੜੇ ਕਿਸ ਅੱਖਾਂ ਦੂਰ ਆ। ਚੌਥਾ ਪਾਏ ਚਾਰੇ ਵੇਦਾਂ, ਖਾਣੀ ਚਾਰੇ ਬਾਣੀ ਭੇਦਾਂ, ਅੱਠ ਦਸਾਂ ਖੱਟ ਤੀਨੋ ਪਾਏ, ਸੋ ਬੂਜੇ ਜਸਿਆ ਬਜਾਏ, ਤੀਨ ਸਮਾਵੇ ਚੌਥੇ ਵਾਸਾ, ਪਨਤ ਨਾਨ ਖਮਤਾ ਕੇ ਦਾਸਾ। ਪੰਚਵੀਂ ਪੰਜ ਭੂਤ ਬੇਤਾ ਲਾਹ, ਆਪ ਗੋਚਰ ਪੁਰਖ ਨਰਾਲਾ, ਏਕ ਭ੍ਰਮ ਭੁੱਖੇ ਮੋਏ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ, ਇੱਕ ਰੰਗ ਰਾਤੇ ਇੱਕ ਮਾਰ ਧੂਰ, ਇੱਕ ਦਰ ਘਰ ਸਾਚੇ ਦੇਖ ਦੂਰ, ਝੂਠੇ

ਨਰਮਨ ਹੀਰ ਮੱਜਨ ਸੀਲ ਸਚਰ ਦੇ ਨਵੇਂ ਵਿਚਾਰ ਗੁਰ ਕੈ ਸਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸੱਚ ਉਭਾਏ ਸੱਚ ਨਿਸ਼ਾਨੇ ਠਾਕ ਨ ਪਾਏ ਅੱਠਵੀਂ ਆਠ ਸਿੱਧ ਬੁੱਧ ਸਾਧੇ ਸੱਚ ਨ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਬਸਾਰਾਉ ਤਹੀ ਨਿਰੰਜਨ ਸੱਚ ਨਾਉ ਤਿਸਮੈ ਮਨੁ ਮਰਿਆ ਲਿਵਲਾਏ ਪਨੁਤ ਨਾਨਕ ਕਾਲ ਨ ਖਾਏ ਨਾਉ ਨਾਉ।

ਰਾਤ ਰਖਵਾਰਾ ਆ ਜਗਾਦੀ ਹੈ ਵੀ ਹੋ ਗਏ ਉਹ ਪਰੰਪਰ ਕਰਨੇ ਯੋਗ ਦਸਵੀਂ ਨਾਮ ਦਾਨ ਇਸਨਾਨ ਹੁੰਦਨ ਮੱਜਣ ਸੱਚਾ ਗੁਣ ਗਿਆਨ ਸੱਚ ਮੈਂ ਨਾ ਲਾਗੇ।

ਸਭ ਮਮਤਾ ਮੋਹ ਚੁਕਾਏ। ਫਲ ਪਾਵੇ ਬ੍ਰਤ ਆਤਮ ਚੀਨੇ, ਪਖੰਡ ਰਾਜ ਤੱਤ ਨਹੀਂ ਬੀਨੇ, ਨਿਰਮਲ ਨਰਾਹਾਰ ਨ ਕੇਵਲ ਸੁੱਚੇ ਸਾਚੇ ਨਾ ਲਾਗੇ ਮਲ ਜੈ।

ਸੁੱਟੇ ਗੁਰਮਤਿ ਸਾਜ ਕਮਾਏ। ਦੁਆ ਦਾ ਸਮੁੰਦਰਾ ਮਨ ਧੂਤਾ ਐਨ ਸਜਾਗੇ, ਕਵੇ ਨ ਸੂਤਾ ਜਾਤ ਜਾਗ ਰਹੇ ਲਿਵਲਾਏ। ਗੁਰ ਪਰਚੇ ਤਿਸ ਕਾਲ ਨ ਖਾਏ, ਅਤੀਤ ਭਏ ਮਾਰੇ ਬੈਰਾਈ। ਪਨਵਤ ਨਾਨਕ ਤੈ ਲਿਵਲਾਈ, ਦੁਆਦਸੀ ਦਇਆ ਦਾਨ ਕਰ ਜਾਣੇ। ਬਾਹਰ ਜਾਤੋ ਭੀਤਰ ਆਣੇ, ਭਰਤੀ ਬਰਤ ਬਾਰ ਹੈ ਨ ਕਾਮ। ਅਜੱਪਾ ਜਪ ਜਪੇ ਮੁਖ ਨਾਮ, ਤੀਨ ਭਵਨ ਮੈਂ ਇੱਕੋ ਜਾਣੇ। ਸਭ ਸੁਚ ਸੰਜਮ ਸਾਜ ਪਛਾਣੇ, ਤੀਰਥ ਤਰਵਰ ਸਮੁੰਦ ਕਿਨਾਰੇ। ਅੰਮ੍ਰਿਤ ਮੂਲ ਸਿਖਰ ਲਿਵਤਾਰੇ,

ਸਤ ਕਾਲ ਸਮਾਵੇ, ਸਸੀ ਅਰਗੇ ਘਰ ਹਜ਼ੂਰ ਸਮਾਵੇ, ਜੋਗ ਜੋਤ ਕੀ ਕੀਮਤ ਪਾਵੇ, ਚੌਦਿਸ ਭਵਨ ਪਤਾਲ ਸਮਾਏ, ਖੰਡ ਬ੍ਰਹਿਮੰਡ ਰਹਾ ਲਿਵਲਾਏ, ਅਮਾਵਸਿਆ ਚੰਦ ਗੁਪਤ ਗਾਇਣ ਹਾਰ, ਬੂਝੋ ਗਿਆਨੇ ਸਬਦ ਵਿਚਾਰ, ਸਸੀ ਅਰ ਗਗਨ ਜੋਤ ਤੈ ਲੋਈ, ਕਰ ਕਰ ਵੇਖੇ ਕਰਦਾ ਸੋਈ, ਗੁਰ ਤੇ ਦੀਸੇ ਸੋ ਤਿਸ ਹੀ ਮਾਹੇ, ਮਨ ਮੁਖ ਭੂਲੇ।

ਜਾਲ ਤੇ ਰਹੇ ਹੋ ਦਾਸਾ ਪਰਮਤ ਨਾਨਕ ਹਮ ਤਾ ਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਾਸੋ ਹੈ ਕੇ ਓਹੰਗਾਰ ਸਤਿਗੁਰ ਪ੍ਰਸਾਦ ਆਦ ਦੁਆਰ ਆਦ ਪੁਰਖ ਸੋਈ ਆਪੇ ਵਰਤੇ ਵਰਨ ਕੋਈ ਉਹਤ ਪੁੱਤ ਜਗ ਰਿਹਾ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਆ ਹਿਰਦੇ ਜਪਨੀ ਜਪੂ ਗੁਣਤਾ ਸਾਰ ਅਗਮ ਗੋਚਰ ਪਰੰਪਰ ਸਵਾਮੀ ਜਨ ਪਗ ਲਾਗ ਤੇ ਆਓ ਹੋਏ ਸਾਦਾਸਨ ਦਾਸਾ

ਆਪੇ ਸਰਸਾ ਧੰਦੇ ਲਾਇਆ ਹੱਬ ਬੁਝਾਏ ਸੋਈ ਬੁਝੇ ਗੁਰ ਕੇ ਸਬਦ ਦਰ ਕਰ ਸੂਝੇ ਪ੍ਰੇਮ ਭਗਤ ਕਰੇ ਲਿਵ ਲਾਏ ਹਉਮੈ ਮਮਤਾ ਸਬਦ ਜਲਾਏ ਬੁੱਧ ਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ।

ਪੂਜਾ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਜੇ ਸਭ ਭਾਉ ਹੈ ਦੂਜਾ ਸਨੇਹ ਚਰ ਵਾਰ ਸੌਣ ਸਾਤ ਵਿਚਾਰ ਹੋਮੇ ਮੇਰਾ ਭਰਮੇ ਸੰਸਾਰ ਮਨਮੁਖ ਅੰਦਾ ਦੂਜੇ ਪਾਏ ਜਮ ਦਰ ਬਾਧਾ ਚੋਟਾ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਚ ਲਿਵ ਲਾਏ ਸਤਿਗੁਰ ਸੇਵੇ ਸੇਵਟ ਭਾਗੀ ਹੋਮੇ ਮਾਰ ਸਚ ਲਿਵ ਲਾਗੀ ਤੇਰੇ ਰੰਗ ਰਤੇ ਸਹਿਜ ਸੋ ਪਾਏ

ਵਿੱਚੋਂ ਦੂਜਾ ਠਾਕ ਰਹਾਏ। ਜਿਸ ਕਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਾਕੇ ਕੋਏ। ਸਾਹਿਬ ਕੀ ਸੇਵ ਕਰੇ ਸਰਣਾਈ, ਆਪੇ ਬਗਸੇ ਦੇ ਵਡਿਆਈ। ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੇ ਡਰ ਕਿਸ ਕਾ ਹੋਏ। ਗੁਰਮਤੀ ਸਾਧ

ਮਨਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਭੁਲਾ ਚੁਕਾ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਹੋਏ ਦਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋਂ ਅੰਧ ਗੁਬਾਰ ਦਿੱਤੀ ਵਾਰ ਸੇਵੇ ਮੁਕਤ ਗਵਾਰ ਨਾਨਕ ਗੁਰਮੁਖ ਬੂਝੇ ਸੋ ਜੀ ਪਾਏ ਇੱਕ ਨਾਮ ਸਦਾ ਰਹਿ ਸਮਾਏ ਬਲਾਵਲ ਮਹੱਲਾ ਪਹਿਲਾ ਸੰਤ ਦੱਖਣੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ ਗੋਇਲਿਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉਂ ਰਹੀ ਗੋਇਲ ਸਹਿਜ ਸ਼ਬਦ ਸੀਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਧਨ ਭਾਗ ਭਗਤੀ ਦੇਖ ਪ੍ਰੀਤ ਮਕਾਉ ਕ੍ਰੋਧ ਨਵਾਰਿਆ ਨਾਨਕ ਮੁੰਦ ਨਵੇਲ

ਗੁਰੂ ਹਮੇ ਲੀਆ ਦਿਨ ਰਹਿਣ ਘੜੀ ਨਾ ਜਜਾਵੇ ਸਰੇ ਸਾਧ ਸਾਧ ਨਿਰੰਜਣ ਹੂੰ ਸਬਦ ਜੋਤਿ ਜਗਾਏ ਦੀਪਕ ਨਾਨਕ ਆਪੋ ਭੰਜਣ ਹੂੰ ਜੋਤਿ ਸਬਾਇੜੀਏ ਤ੍ਰਿਭੁਵਨ ਸਾਰੇ ਰਾਮ ਹੂੰ ਘਟ ਘਟ ਰਵ ਰਹਿ ਲਾਖੋ ਪਾਰੇ ਰਾਮ ਅਲਾਖ

ਆਪਣੇ ਬਰਬਾਣੀਆ ਤਜ ਕੂੜ ਕਾਵਟੋ ਸੁਭਾਉ ਦੂਜਾ ਚਾਕਰੀ ਲੁਕਾਣੀਆ ਮੈਂ ਨਾਮ ਹਰ ਕਾ ਹਾਰ ਕੰਟੇ ਸਾਜ ਸਬਦ ਨਿਸ਼ਾਨੀਆ ਕਰ ਜੂੜ ਨਾਨਕ ਸਾਚ ਮੰਗੇ ਨਾਦਰ ਕਰ ਦੁੱਧ ਭਾਣਿਆ ਹਾਂ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਨ ਸੁਣ ਮਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਾਨਰ ਬਾਣੀ ਕੋ ਵਿਰਲਾ ਗੁਰਮੁਖ ਬੁਝੇ ਉਹ ਸ਼ਬਦ ਸਮਾਏ ਆਪ ਗਵਾਏ ਤਰਭਵਨ ਸੋਜੀ ਸੂਜੈ ਰਹੇ ਅਤੀਤ ਪਾਪਰਾਂ ਬਰਾਦਾ ਸਾਚ ਮਨ ਗੁਣ ਸਾਰਿਆ ਉਤ ਭੂ

ਸ਼ਾਂਤ ਬਲਾਲ ਮਹਲਾ ਚੌਥਾ ਮੰਗਲ ਕੇ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਮੁਖ ਸਮਾਣਾ ਰਾਮ ਹੁੰਗਰ ਟੁੱਟੇ ਹਰ ਪ੍ਰਭ ਆਇਆ ਰੰਗ ਰਲੀਆ ਮਾਣਾ ਰਾਮ ਵਡ ਭਾਗੀਆ ਸੁਹਾਗਣੀ ਹਰ ਮਤ ਕਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਮਾਣਿਆ ਹਰ ਮਾਣ ਹਰ ਪ੍ਰਭ ਹਰ ਆਪੇ ਰਾਮ ਹੂੰ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਏ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਪਿਸਾ ਘਨੇਰਾ ਰਾਮ ਜਨ ਮਾਨਸ

ਰੰਗ ਭੀਨਾ ਰਾਮ ਭਾਗਤ ਬਦਲ ਹਰ ਨਾਮ ਹੈ ਗੁਰਮੁਖਾਰ ਲੀਨਾ ਰਾਮ ਹੂੰ ਬਿਨ ਹਰ ਨਾਮ ਨਾ ਜੀਵੇ ਦੇ ਜਿਉਂ ਜਲ ਬਿਨ ਮੀਨਾ ਰਾਮ ਹੂੰ ਸਬਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮਹਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜੋ ਮਨ ਵਸੇ ਬੜ ਭਾਗ ਗੁਰਪੂਰੇ ਵੇਖਾ ਲਿਆ ਨਾਨਕ ਹਰ ਲਿਵਲਾਗ ਸੰਤ ਮੇਰਾ ਹਰ ਪ੍ਰਭ ਰਾਵਣ ਆਈਆ ਹੋਮੇ ਬਿਕਝਾਗੇ ਰਾਮ ਗੁਰਮਤਾ ਮਟਾਇਆ ਹਰ ਹਰ ਲਿਵਲਾਗੇ ਰਾਮ ਅੰਦਰ ਕਮਲ ਪ੍ਰਗਾਸਿਆ ਗੁਰਗਿਆਨੀ ਜਾਗੇ ਰਾਮ ਜਾਂ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਆ ਹਰ ਮਨ ਪਾਇਆ ਹਰ ਨਾਮ ਵਡਾ ਵਧਾਈ ਰਾਮ ਗੁਰਪੂਰੇ ਹਾ ਪਰਬ ਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆ ਈ ਰਾਮ।

ਸਤ ਵਿਚਾਰ ਇੱਕ ਚਿਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਕਰ ਬੇਅਨੰਤੀ ਮਿਲੇ ਹਰ ਜਸ ਲਾਹ ਬਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮਾਤਾ ਸਾਹ ਟਲ ਗਣਿਆ ਪੂਰਨ ਸੰਯੋਗ ਰਾਮ ਸੁਖ ਸਮੂਹ ਬਹਿ ਗਿਆ ਵਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਚਰਜ ਜਾਂਜੀਆ ਮਿਲ ਕਦਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀਮਾ ਜੀ ਆ ਮਿਲ ਜੋਤ ਉਹ ਜੋਤੀ ਉਤ ਪੋਤੀ ਹਰ ਨਾਮ ਸਭ ਰਸ ਭੋਗ ਬਨਵੰਤ ਨਾ

ਏਕੰਦ ਵਸੁਨਿਆ ਆਨੰਦ ਅੰਦਰ ਵਜੇ ਵਾਜੇ ਅੰਗ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹੁਮਾਰਾ ਰਾਮ ਆਨੰਦ ਬਿਜਤ ਰਾਤ ਇਸ ਜਾ ਧੁਨ ਦਰਬਾਰਾ ਰਾਮ ਆਨੰਦ ਆਂਦਨ ਵਜੇ ਵਾਜੇ ਦਿਨਸ ਰਹਿਣ ਉਮਾਹ ਤਹਿ ਰੋਗ ਸੋਗ ਨਾ ਦੁੱਖ ਬਿਆਪੇ ਜਨਮ ਮਰਨ ਨਾ ਤਾਹਾ

ਆ ਭਗਤ ਠਗੋਰੀ ਪਾਏ ਮੋਹੇ ਆਨੰਦ ਕਦ ਹੁਣਾ ਦਾਵੇ ਬਨਵੰਤ ਨਾਨਕ ਮਿਲ ਸੰਗ ਸਾਜਣ ਪਾਮਰ ਪਦਵੀ ਪਾਵੇ ਬਿਸਮਨ ਬਿਸਮ ਭਈ ਪੇਖ ਗੁਣ ਬਦਾ ਸੀ ਰਾਮ ਕਰ ਗਹਿ ਪੁਜਲ ਗਹੀ ਕਾਟ ਜਮਗੀ ਵਾਸੀ ਰਾਮ ਗਹਿ ਪੁਜਾਲੀਨੀ ਦਾਸ ਕੀਨੀ ਅੰਕਰ ਦੂਤ ਜਣਾਇਆ ਮਲਨ ਮੋਹ ਕਾਰ ਨਾਢੇ ਦਿਵਸ ਨਿਰਮਲ ਆਇਆ ਤ੍ਰਿਹਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਲਈ ਸੰਪੂਰਨ ਥੀ ਆਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨ ਹਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਦਾ ਆਪ ਭੁਗਤਾ ਆਪ ਕਾਰਨ ਗਿਆ ਬਨਵੰਤ ਨਾਨਕ ਸਹੀ ਜਾਣੇ ਜਿਨੀ ਆਰ ਰਸ ਪੀ ਆ ਬਲਾਵਲ ਮਹੱਲਾ ਪੰਜਵਾਂ ਸੰਤ ਏਕੇ ਓਅੰਕਾਰ ਸਤਿਗੁਰ ਪ੍ਰਸਾਦ ਆਓ ਸਖੀ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਬਿਰਕਾ ਮੰਗਲ ਗਾਵੇ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੇ ਤਜ ਮਾਨ ਮੋਹ ਬਕਾਰ ਦੂਜਾ ਸੇਵੇ ਇਕ ਨਿਰੰਜਨ ਹੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੋਤ ਬਖੰਡਨੋ ਹੋਏ ਦਾਤ।

ਸੁਗੜ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਧੂਪ ਨੈਣ ਬਾਂਕੇ ਜੈ ਪਾਵੇ ਤੈ ਰੱਖ ਤੁਹੀ ਜੈ ਜੈ ਜੈ ਆਮ ਪਹੀ ਸਗਲ ਜਾ ਕੋ ਕਰਣਾ ਬਦ ਗਦ ਕਿਨ ਲਖੋ ਨਾਨਕ ਬਿਆਬੇ ਸੇਵ ਸੇਵ ਕਾ ਜਿਉ ਜਾਨੋ ਤਿਉ ਮੋਹ ਰੱਖੋ ਮੋਹੇ ਮਸਲੀ ਤੁਮ ਨੀਰ ਤੁਜ ਬਿਨ ਕਿਉ ਸਾਰੇ ਮੋਹੇ ਚਾਤਰਕ ਤੁਮ ਬੂੰਦ ਤਰਪ ਤੋ ਮੁਖ ਪਾਰੇ ਮੁਖ ਪਰੇ

ਕੋਟ ਜੋਨੀ ਬਸਨਾ ਰਾਮ ਨਾਨਕ ਬਿਨਾ ਹਰ ਅਵਰ ਜੇ ਚਾਹਣਾ ਬਿਸ਼ਟਾ ਕਰਮ ਬਸਮਾ ਰਾਮ ਹੂੰ ਲਾਏ ਬਿਰਹੂ ਭਗਵੰਤ ਸੰਗੇ ਹੋਏ ਬਨ ਬਰਾਗਣ ਰਾਮ ਚੰਦਨ ਚੀਰ ਸੰਗਾਂਦ ਰਸੋਮੇ ਬਿਖਤੇ ਆਗਣ ਰਾਮ ਈਦਾਉਤ ਨੈਣ ਡੋਲੀ ਐ ਹਰ ਸੇਵਾ ਜਾਗਣ ਰਾਮ ਹੂੰ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਟਲ ਸੁਹਾਗਣ ਰਾਮ ਹੂੰ ਬਲਾਵਲ ਮਹੱਲਾ ਪੰਜਵਾਂ ਹਰ ਖੋਜੋਵੜ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਧੀ ਜਪ ਆਨੰਦ ਤਰੰਗੇ ਰਾਮ ਇੱਕ ਦਿਲ ਪ੍ਰਭ

ਸਭ ਇਸ ਭਜਾਮੀ ਰਾਮ ਨਾਨਕ ਉਧਰੇ ਜਪ ਹਰੇ ਸਭੂ ਕਾ ਸੁਆਮੀ ਰਾਮ ਰਸ ਭਿਨ ਹੜੀ ਰਸ ਭਿਨ ਹੜੇ ਆਪਣੇ ਰਾਮ ਸੰਗੇ ਸੇ ਲੋਇਨ ਨੀਕੇ ਰਾਮ ਪ੍ਰਾਪੇ ਤੇਸਾ ਪੁਨੀਆ ਮਿਰ ਸਾਜਨ ਜੀ ਕੇ ਰਾਮ ਮਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ

ਉਪਦੇਸ਼ ਗੁਰੂ ਸੁਣ ਮੰਨਿਆ ਦੁਰਮਤਿ ਭਾਗ ਪੂਰਾ ਭਾਗ ਸਭ ਦਿਨ ਰਹਿਣ ਗੁਣ ਚਰੇ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾ ਗਏ ਜਾਂ ਨਾਨਕ ਜੀਵੇ ਦੇਖ ਹਰ ਇੱਕ ਨਿਮ ਘੜੀ ਮੁਖ ਲਾਗ ਮਹਲਾ ਤੀਜਾ ਬਲਾਵਲ ਤੁਜੇ ਹੀ ਸੇਵੀਏ ਤਾਂ ਦਰਗਹਿ ਪਾਈਏ ਮਾਨ ਨਾਨਕ ਗੁਰੂ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਮਾਨ ਪੌੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਭਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਹਾਵੋ ਭਗਤ ਦਿਨ ਰਾਤ ਅੰਧ ਲੈ ਛਡਾਇਆ ਜਨ ਸੇਵਿਆ ਤਿੰਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਭਾਏ ਬਲਾਵਲ ਨਾ ਹੋਵੇ ਹੀ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਰ ਕਰਮ ਕਮਾਵਣੇ ਤਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆਪ ਪਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਲਾਏ ਮਹਲਾ ਤੀਜਾ ਮਲਾਵਲ ਕਰੋ ਤੂੰ ਪਿਆਰਿਓ ਇੱਕ ਸਿਉ ਲਿਵਲਾਏ ਜਨ ਮਨ ਦੋ ਕੱਢੀਏ ਸੱਚੇ ਰਹੇ ਸਮਾਏ ਸਦਾ ਬਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਏ ਸਤਸੰਗਤੀ ਬਹਿ ਬਹੁ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਏ ਪੌੜੀ ਸਭਨਾ ਜੀਆਂ ਵਿੱਚ ਆ ਹਰਿ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੇ ਵਾਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨੈਚਲ ਜਨ ਢੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਜਿੱਦ ਕਰ ਤੁਧ ਅੱਪੜ ਕੋਈ ਨਾ ਸਕੇ ਸਭ ਚੱਖ ਜਗ ਪਵੇ ਝਾੜ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣ ਜੇ ਚੱਲੇ ਸਤਿਗੁਰ ਭਾਏ ਜਿਨ ਕੇ ਹਿਰਦੇ ਹਰ ਵਸੇ ਹੋਮੇ ਰੂਪ ਗਵਾਏ ਗੁਣ ਰਵੇ ਗੁਣ ਸੰਗਰ ਹੈ ਜੋਤੀ ਜੋਤ ਮਲਾਏ ਇਸ ਜੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿੱਤ ਲਾਏ ਨਾਨਕ ਜਿਨ ਕੋ ਨਜ਼ਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹਲਾ ਤੀਜਾ ਸਤਿਗੁਰ ਕੀ ਸੇਵਾ ਨਾ ਕੀਤੀ ਹਾਂ ਸਬਦਨ ਲੱਗੋ ਭਾਉ ਹੋਮੇ ਰੂਪ ਕਮਾਵਣਾ ਅੰਤ ਦੀਰਘ ਬਹੁ ਸਵਾਉ ਮਨ ਹਰ ਕਰਮ ਕਮਾਵਣੇ ਫਿਰ ਜੋ ਨੀ ਪਾਏ ਗੁਰਮੁਖ ਜਨਮ ਸਭ ਲੈ ਜਿਸਨੂੰ ਆਪੇ ਲੈ ਮਲਾਏ ਨਾਨਕ ਨਦਰੀ ਨਦਰ ਕਰੇ ਤਾ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਵਾਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ ਲਾਈਏ ਗੋਹਜ ਗੱਲ ਜੀ ਕੀ ਚੇ ਸਤਿਗੁਰੂ ਪਾਤਾ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਲਾਏ ਸਤਿਗੁਰ ਕਾ ਦਰਸ਼ਨ ਸਭ ਲੈ ਜੇ ਹਾ ਕੋ ਇਸੇ ਤੇ ਆ ਫਲ ਪਾਏ ਗੁਰ ਕਾਮ ਸਬਦ ਅੰਮ੍ਰਿਤ ਹੈ ਸਭ ਤਿਸਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਆਨੰਦ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕਾ ਸਹਿ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਸਪੇ ਨਾ ਕਿਸੇ ਦੇ ਸਪਾਏ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਂਜ ਤੇ ਦੇਵਤ ਪੈ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਸੁਚੇ ਨਾਨਕ ਸਹਿਜੇ ਮਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੇ ਆ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਭਾਈ ਨਿੰਦਕ ਦੁੱਡ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣਿਆਈ ਜੇ ਗੱਲ ਕਰਦੇ ਭਾਵੇ ਸਨ ਤਿੰਨ ਜੜੇ ਸਵਾਈ ਸਭ ਝੱਕ ਝੱਕ ਮਰੇ ਲੋਕ ਆਈ ਸਲੋਕ ਮਹਲਾ ਤੀਜਾ ਤ੍ਰੈ ਗਹੇ ਆਸਾ ਦੂਜੇ ਭਾਏ ਕੀ ਜੋ ਮੋਹੇ ਮਾਇਆ ਚਿੱਤ ਲਾਏ ਹਰ ਸੁਖ ਪੱਲਰ ਤੇ ਆ ਗਿਆ ਨਾ ਵਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਦਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਹਿਦਨਾ ਹੋਵੀ ਅੰਤ ਗਿਆ ਪਸਦਾਏ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ ਸੋ ਹਰਾ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਏ ਨਾ ਜਨ ਨਾਨਕ ਤਿੰਨ ਬਲ ਜਾਏ ਆਸਾ ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੁਹ ਜਮ ਕੇ ਚੀਰੇ ਵਿੱਚ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋਭਰੇ ਜਿਸ ਬਖਸੇ ਕਰਦਾਰ ਨਾਨਕ ਗੁਰ ਪ੍ਰਸਾਦੀ ਉਹ ਮਨ ਤਾਂ ਤਰੇ ਜਾਂ ਸੋਡੇ ਹੰਕਾਰ ਆਸਾ ਮਨਸਾ ਮਾਰੇ ਨਰਾਜ਼ ਹੋਏ ਗੁਰਸਬ ਦੀ ਵਿਚਾਰ ਪੌੜੀ ਜਿੱਤੇ ਜਾਈਏ ਜਗਤ ਮੈਂ ਤਿੱਤੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾ ਕੇ ਮੁਖ ਫਿੱਟ ਕਈ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸਾਈ ਜਾਂ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਪੂਰੇ

ਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੇ ਹੋਮੇ ਜਾਇ ਗੁਮਾ ਅਭਮਾਨ ਹੁ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾ ਰਾਜੇ ਖਾਨ ਉਮਰ ਆਪ ਸਕਦਾਰ ਹੈ ਤਿਤਨੇ ਸਭ ਹਰ ਕੇ ਗੀਏ ਜੋ ਕਿਸ ਹਰ ਕਰਾਵੇ ਸੋ ਹੋਏ ਕਰ ਹੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤ ਗੁਰ ਕੈ ਵਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਨ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੂ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀ ਹੈ ਹਰ ਹਰ ਕਿਰਪਾਲ ਹੋਆ ਪਦ ਜਨਾ ਉੱਪਰ ਹਰ ਆਪਣੀ ਕਿਰਪਾ ਹਰ ਕਰ ਹਰ ਆਪ ਰੱਖ ਲਈਏ ਸਲੋਕ ਮਹਲਾ ਤੀਜਾ ਅੰਦਰ ਕਾਉਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਨੇ ਦੁੱਖ ਵਰਤੇ ਦੁੱਖ ਆਗੇ ਕਰਮੇ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁੱਖ ਹੋਏ ਅੰਦਰੋਂ ਭਰਮ ਪਉ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰਾ ਗਿਆਨ ਅੰਧੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗੁਆਰ ਗੁਰਮੁਖ ਨਿਰਮਲ ਹਰ ਰੱਖਿਆ ਉਰਧਾਰ ਪੰਥ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹੋਮੇ ਮਲ ਜਾਈ ਅੰਦਰ ਸਾਧੂ ਗਿਆ ਭੇ ਸਿਰ ਧੰਦਾ ਨਿਤਮਾਰ ਦੂਜੇ ਪਾਏ ਸੁਦੇ ਕਬੂ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਉਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਤਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸਾਹੂ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤਾਂ ਹਟ ਨਾ ਵੱਤ ਨਾ ਵਿਸਾ

ਇਹ ਪ੍ਰਭਾਵ ਸਲੂਕ ਮਹਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਧਨ ਕੱਢਿਆ ਹੋਰ ਸਭ ਜਗਤ ਭਰਮ ਬੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਦਰ ਨਾਮ ਤੇ ਆਇਆ ਵਿਖਿਆ ਮਾਏ ਉਦਾਸ ਹੈ ਹੋਮੇ ਸਬਦ ਜਲਾਇਆ ਆਪ ਧਰਿਆ ਕੁਲ ਉਦਰੇ ਧਨ ਜਣੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸੇਵਲੇ ਬੁਲਾਇਆ ਬ੍ਰਹਮਾ ਬਿਸਨ ਮਹਾਂਦੇਵ ਤ੍ਰੈ ਗੁਣ ਭੁੱਲੇ ਹੋਮੇ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਸੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨ ਪਾਇਆ ਮਨਮੁਖ ਦੁਖੀਏ ਸਦਾ ਭਰਮ ਭੁੱਲੇ ਤਿੰਨੀ ਬਿਰਤਾ ਜਨਮ ਗਵਾਇਆ ਨਾਨਕ

ਹੇ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪਾੜੀ। ਜਿਨੀ ਗੁਰਮੁਖ ਹਰ ਨਾਮ ਧਨ ਖੱਟਿਆ ਉਸੇ ਦੇ ਵਾਲੀਏ ਜੁਗ ਮਾਹੇ। ਉਹ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੋਹ ਤੁਕ ਨਾ ਤਿੰਨ ਕੋ ਪਾਹੇ। ਪਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਣ ਸਗਵਾ ਪੀ ਆਪ ਲਖਾਏ। ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਵੇ ਉਹ ਆਪ ਆਵੇ ਤਿੱਥੇ ਜਾਏ। ਗੁਰਮੁਖ ਸੇਵਕ ਪਾਏ ਹਰ ਧਨ ਮਿਲੇ ਤਿੱਤੋਂ ਕਰਮਹੀਣ ਲੈ ਨਾ ਸਕਾਏ। ਸੂਰ ਤੈ ਦੇ ਦਸਾਂਤਰ ਹਰ ਧਨ ਨਾਏ। ਸਲੋਕ ਮਹਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੀ ਚਿੰਤਾ ਵਿੱਚੋਂ ਜਾਏ। ਜੋ ਕਿਸ ਹੋਏ ਸੋ ਸਹਿਜੇ ਹੋਏ ਕਹਿਣਾ ਕਿਸੁ ਨਾ ਜਾਏ। ਇੱਕ ਨਾਨਕ ਤਿੰਨ ਕਾਖਿਆ ਆਪ ਸੁਣੇ ਜੇ ਲੈਣ ਪੰਨੇ ਪਾਏ। ਮਹਲਾ ਤੀਜਾ। ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਨਾ ਅੰਦਰ ਨ ਜਾਗੇ ਕਦੇ ਨਾ ਸੂਵੇ ਸਹਿਜੇ ਅੰਮ੍ਰਿਤ ਪਿਆਉ। ਮਿੱਠਾ ਬੋਲੇ ਅੰਮ੍ਰਿਤ ਬਾਣੀ ਨਾਂਦਨ ਹਰ ਗੁਣ ਗਾਉ। ਨਿਜ ਕਰਵਾਸਾ ਸਦਾ ਸੋਏ ਦੇ ਨਾਨਕ ਤਿੰਨ ਮਲਿਆ ਸੁਖ ਪਾਉ ਪੌੜੀ। ਹਰ ਧਨ ਰਤਨ ਜਵਹਿਰੀ ਸੋ ਗੁਰ ਹਰ ਧਨ ਹਰ ਪਾਸੋ ਦੇਵਾਇਆ। ਜੇ ਕਿਸੇ ਕਿਹੋ ਦਿਵਸ ਆਵੇ ਤਾਂ ਕੋਈ ਕਿਉਂ ਮੰਗ ਲਏ ਅੱਗੇ ਕੋਈ ਕਿਉਂ ਦੇਵ ਆਏ। ਉਹ ਤਾਂ ਹਰ ਧਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਦੇ ਤੁਰ ਲਿਖ ਪਾਇਆ ਇਸ ਤਾਂ ਹਰ ਧਨ ਕਾ ਕੋਈ ਸ਼ਰੀਕ ਨਾਹੀਂ। ਕਿਸੇ ਕਾ ਖੱਤ ਨਾਹੀਂ ਕਿਸੇ ਕੇ ਸੀ ਬੰਨੇ ਰੋਲ ਨਾਹੀਂ। ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਹਾ ਮੋਹ ਹਰ ਚੌਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਵਕੀਲੀ ਨਾ ਚੱਲੀ ਦੇਹੋ ਦੇਹੋ ਨਿਤ ਚੜੇ ਸੋ ਆਇਆ। ਸਲੋਕ ਮਹਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤੇ ਤੇਲੇ ਹੋ ਬਾਰ। ਸਤਿਗੁਰ ਸੁੱਖ ਵਿਖਾ ਲਿਆ ਸੱਚਾ ਸਬਦ ਵਿਚਾਰ। ਨਾਨਕ ਅਵਰ ਨਾ ਸੁਝੀ ਹਰ ਬਿਨ ਬਖਸ਼ਣ ਹਾਰ। ਮਹਲਾ ਤੀਜਾ। ਹਉਮੈ ਮਾਇਆ ਮੋਹਣੀ ਦੂਜੇ ਲੱਗੇ ਜਾਏ। ਨਾ ਮਾਰੀ ਨਾ ਮਰੇ ਨਾ ਇਹੋ ਹੱਟ ਵਿਕਾਏ। ਗੁਰ ਕੇ ਸਬਦ ਪਰ ਜਾਲੀਏ ਤਾਂ ਇਹੋ ਵਿੱਚੋ ਜਾਏ। ਇਹੋ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ। ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰੂ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੂਝ ਨਿਸਾਨ। ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਟਾ ਲਾਏ। ਹੁਣ ਸਭਨਾ ਕਾ ਅਭਮਾਨ ਜਿੱਤੇ ਕੋ ਵੇਖੇ ਤਿੱਤੇ ਮੇਰਾ ਸਤਿਗੁਰੂ ਹਰ ਬਖਸ਼ਿਓ ਹੁਣ ਬਖਸ਼ਿਓ ਸਾ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮਾਨੇ ਸੋ ਹਲਦ ਪਲਦ ਸਿੱਜੇ ਸੇਵੇ ਮੁੱਖ ਹੋਵੇ ਸੋ ਫਿਰੇ ਪ੍ਰਹਿਟ ਥਾਨ। ਜਨ ਨਾਨਕ ਵਾਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸਜਾਣ ਪਾਉਂਦੀ ਪੈਦ ਦੇਖ ਕੇ ਸਭ ਆਏ ਪਏ। ਸਤਿਗੁਰ ਕੀ ਪੈਰੀ ਲਾਏ ਹੁਣ ਸਭਨਾ ਕਿਹੋ ਮਨੋ ਗਮਾਨ। ਸਲੋਕ ਮਹਲਾ ਪਹਿਲਾ। ਕੋਈ ਵਾਹੇ ਕੋ ਲੁਣੇ ਕੋ ਕਪਾਏ ਕੁਲਾਨ। ਨਾਨਕ ਉਹਨਾਂ ਜਾ ਪਈ ਕੋਈ ਖਾਏ ਨਦਾਨ। ਮਹਲਾ ਪਹਿਲਾ। ਜਿਸ ਮਨ ਵਜਿਆ ਤਰਿਆ ਸੋਏ ਨਾਨਕ ਜੋ ਪਾਵੇ ਸੋ ਹੋਏ ਪੌੜੀ। ਪਰਮ ਦਿਆਲ ਸਾਗਰ ਦਾਰਿਆ ਗੁਰਪੂਰੇ ਮਿਹਰਵਾਨ ਭਰਮ ਪੋ ਮਾਰਿਆ। ਕਾਮ ਕ੍ਰੋਧ ਬਕਰਾਲ ਦੂਤ ਸਭ ਹਾਰਿਆ। ਅੰਮ੍ਰਿਤ ਨਾਮ ਨਦਾਨ ਕਾਂਠੋਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹਲਾ ਤੀਜਾ। ਜਿਨੀ ਨਾਮ ਸਾਰਿਆ ਕੂੜੇ ਕਹਿਣ ਕਹਾਨ। ਪਾਇਆਂਚ ਚੂਰ ਤਿਨਾ ਘਰ ਮੋਹਿਣ ਹੁਮੇ ਅੰਦਰ ਸਨ ਸਾਧ ਮੁੱਠੇ ਦੁਰਮਤੀ ਹਾਰਸ ਨਾ ਜਾਣਨ। ਜਿਨੀ ਅੰਮ੍ਰਿਤ ਭਾਰ ਮੋਹ ਲਟਾਇਆ ਬਿਕ ਸਿਉ ਰਚੀ ਰਚਾਨ।

ਸਾਦ ਕਰਬਾਣੇ ਤੈਸਾ ਜਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸੋ ਤੈਸੋ ਪੌੜੀ ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਬਹੁਤ ਵੜਿਆਈ ਸਾਹਿਬੇ ਨੈ ਜਾਈ ਗਣੇ ਆ

ਜਾਂ ਨਾਨਕ ਨਾਮ ਸਲਾਹ ਬਹੁਤ ਨਾ ਮਨ ਤਨ ਭੰਗ ਬਹੁੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰੇ ਆਵੀ ਪਿਛਲੇ ਗੁਣੇ ਸਤਿਗੁਰ ਬਸ ਲੈ ਸਤ ਸੰਗਤ ਨਾਲ ਲਾਵੀ ਜਿਉਂ ਮੈਂ ਉੱਠੇ ਗਲੀਆਂ ਨਾਲੀਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰ ਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵੜੇ ਆਈ ਸਤਿਗੁਰ ਨਰਵੈਰ ਵਿੱਚ ਜਿੱਤ ਮਿਲਿਆ ਤਿਸ ਨਾ ਭੁੱਖ ਤਰੇ ਹਰ ਸਾਂਤ ਤਾੜੇ ਆਵੀ ਨਾਨਕ ਇਹੋ ਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ ਜੀ ਸਤਿਗੁਰੂ ਨਾ ਮੰਨੀ ਸੋ ਸਭਨਾ ਭਾਵੇ ਸੌਦਾ ਰਾਗ ਬਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਅਕੇ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਪੇਖਣਾ ਰਹਿਣਾ ਕੋਈ ਪਈ ਹੈ ਰੇ ਸੂਦੇ ਸੂਦੇ ਰੇਗ ਚਲੋ ਤੁਮ ਨੱਤ ਹਰ ਕਦ ਕਦ ਵਈ ਹਰੇ ਰਾਬਾ ਰੇ ਬੂਢੇ ਤਰਨਾ ਭਈਆ ਸਭੂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ

ਇਹ ਹਰ ਕਿਸੇ ਜੋ ਹਰ ਭਾਏ ਦਿਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਏ ਨਾ ਕਬੂ ਮਰਦੇ ਪਰਮ ਸੰਗਾਰੀ ਰੇ ਪੁੱਤਰ ਅਕਲਤਰ ਲਸਮੀ ਮਾਇਆ ਏ ਤਜੂ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੋ ਮਿਲਿਆ ਸਾਰੰਗ ਪਾਣੀ ਰੇ ਬਾਲਾਵਲ ਵਿਦਿਆ ਨਾ ਪਰੁ ਬਾਧ ਨਹੀਂ ਜਾਨੂ ਹਰ ਗੁਣ ਕਥਤ ਸੁੰਦ ਬਰਾਨੂ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰੇ ਮਾਤੇ ਔਰਾ ਰਹਾਉ ਆਪਣਾ ਬੋਰਾ ਨਾ ਆਰਾਮ ਕੀ ਬੋਰਾ ਸਤਿਗੁਰ ਜਾਰ ਗਇਓ ਭਰਮ ਮੋਰਾ ਮੈਂ ਬਿਗਰੇ ਆਪਣੀ ਮਤ ਕੋਈ ਮੇਰੇ ਭਰਮ ਭੁੱਲੋ ਮਤ ਕੋਈ ਸੋ ਬੋਰਾ ਜੋ ਆਪਣਾ ਪਛਾਣੇ ਆਪ ਪਛਾਣੇ ਤਾਂ ਇੱਕੇ ਜਾਣੇ ਅਭੇ ਨਮਾਤਾ ਸੋ ਕਬੂ ਨਮਾਤਾ ਕਹਿ ਕਬੀਰ ਰਾਮੇ ਰੰਗਰਾਤਾ ਬਲਾਵਲ ਗ੍ਰਹਿ ਤਾਜ ਬਨ ਖੰਡ ਜਾਈਏ ਚੁਣ ਖਾਈਏ ਕੰਧਾ ਜੋ ਬਕਾਰ ਨਾ ਸੋਡੀ ਪਾਪੀ ਮਨ ਮੰਦਾ ਕਿਉਂ ਸੁੱਟੋ ਕੈਸੇ ਤਰੋ ਭਾਵ ਜਲ ਨਿਤ ਭਾਰੀ ਰਾਖ ਰਾਹੋ ਮੇਰੇ ਬੀਠਲਾ ਜਨ ਸੰਤ ਮਾਰੀ ਰਾਹੋ ਵਿਖੇ ਵਿਖੇ ਕੀ ਬਾਸਨਾ ਤਜੀ ਨ ਜਾਏ ਅਨੇਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਸ ਕੀ ਅਨਨੀ ਕਹਾ ਇਹੋ ਜੀ ਰਹਾ ਨਰਮੋਲ ਕੋ ਕੋਡੀ ਲਗਮੀ ਕਹਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸਮਸਰਨ ਨਹੀਂ ਦਿਆਲ ਮੋਹੇ ਸਮਸਰ ਪਾਪੀ ਬਲਾਵਲ ਨਿਤ ਟਕੋਰੀ ਗਗਰਿਆਂ ਨੇ ਲੀਪਤ ਜੀਉ ਗਏ ਤਾਨਾ ਬਾਨਕ ਸੁਨ

ਦਰਾ ਨੇ ਅਚਰਜ ਇੱਕ ਪੈਓ ਸਾਧ ਸੂ ਤਿੰਨ ਮੁੰਡੀਅਨ ਕੋਏ ਮੁੰਡੀਆ ਕਿਉਂ ਨਾ ਮੋਇਓ ਏ ਸਰਬ ਸੁਖਾਂ ਕਾ ਏਕ ਹਰਿ ਸੁਆਮੀ ਸੁ ਗੁਰ ਨਾਮ ਦਇਓ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਅਰਨਾਖਤ ਨਖ ਬਦਰ ਗੋ ਘਰ ਕਿਹੀ ਦੇਵ ਜਿਦਰ ਕੀ ਜੋੜੀ ਗੁਰ ਕਹੂ ਸਦ ਮਿਲਾਇਓ ਕੈਤ ਕਬੀਰ ਸਗਲ ਭਾਪ ਖੰਡਨ ਸੰਤ ਲੈ ਉਦਰਿਓ ਮਲਾਵਲ ਕਹੁ ਹਰ ਸਮਾਨ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਰਹਾਉ ਤੇਰੂ ਜਨ ਹੋਏ ਸੋਏ ਕਤ ਡੋਲੇ ਤੀਨ ਪਵਨ ਪਰ ਸਾਜਾ ਹਾਥ ਵਿਸਾਰ ਸਕੇ ਕੂ ਨਾ ਜਨ ਕੂ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨੰਦ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਤਰੂਪ ਰਹਿ ਨਵਾਜਾ ਬਲਾਵਲ ਰਾਖ

ਦਿਸੇ ਬਿਸਾਰ ਅਵਰ ਲਗਰੀ ਸਾਧ ਕਸੂ ਤੂਹੇ ਸਾਧ ਨਹੀਂ ਕਹਿ ਸਨ ਪਰੇ ਤੁਮਰੀ ਪਗਰੀ ਕਹਿ ਕਬੀਰ ਬੇਨਤੀ ਸੁਣੇ ਹੋ ਮਤ ਕਾਲੋ ਜਮਕੀ ਖਬਰੀ ਬਲਾਵਲ ਦਰਮਾਦੇ ਟਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਵਾ।

ਨਸਦਾਰਾ ਜੈ ਦੇਵ ਨਾਮਾ ਬਿਪ ਸੁਦਾਮਾ ਤਿੰਨ ਕੋ ਕਿਰਪਾ ਪਈਆ ਬਾਰ ਕਹਿ ਕਬੀਰ ਤੁਮ ਸਮਰੱਥ ਦਾਦੇ ਚਾਰ ਪਦਾਰਥ ਦੇਤਨਾ ਬਾਰ ਬਲਾਵਲ ਡੰਡਾ ਮੁੰਦਰਾ ਖਿੰਦਾ ਉਧਾਰੀ ਭਰਾਮ ਕਹੂ ਪਾਏ ਪਵੇ ਭੇਖਧਾਰੀ ਆਸਨ ਪਵਨ ਦੂਰ ਕਰ ਬਵਰੇ ਸੂਟ ਕਾਵਟ ਨਿਤ ਹਰ ਭੱਜ ਬਵਰੇ ਰਹਾਉ ਜੇ ਤੇ ਜਾਚੇ ਸੂਤਰ ਭਵਨ ਭੋਗੀ ਕਹਿ ਕਬੀਰ ਕਹਿ ਸੋ ਜਾਗ ਜੋਗੀ ਬਲਾਵਲ ਇਨ ਮਾਇਆ ਜਗਦੀਸ਼ ਗਜਾਏ ਤੁਮਰੇ ਚੰਨ ਬਜ਼ਾਰੇ ਕਿੰਚਨ ਪ੍ਰੀਤ ਨਾ ਉਪਜੇ ਜਿਨ ਜਨ ਕੂ ਜਨ ਕਹਾ ਕਰੇ ਬੇਚਾਰੀ ਰਾ ਤ੍ਰਿਗ ਧਨ ਤ੍ਰਿਗ ਧਨ ਤ੍ਰਿਗ ਹੇ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫਨੀ ਤਿਸ ਮਾਇਆ ਕੂ ਦ੍ਰਿੜ ਕਰ ਰਾਖੂ ਬੰਦ ਅਬਚਨੀ ਕਿਆ ਖੇਤੀ ਕਿਆ ਲੇਵਾ ਦੇ ਪ੍ਰਪੰਚ ਝੂਠ ਗਮਾਨਾ ਕਹਿ ਕਬੀਰ ਤੇ ਅੰਤ ਭਗੂਤੇ ਆਇਆ ਕਾਲ ਨਦਾਨਾ ਬਲਾਲ ਸਰੀਰ ਸਰੂਰ ਭੀਤਰੇ ਆਸੇ ਕਮਲ ਅਨੂਪ ਪਰਮ ਜੋਤ ਪਰਖੋ ਤਮੋਹ ਜਾ ਕੇ ਰੇਖਣਾ ਰੂਪ ਹੂਰੇ ਮਨ ਹਰ ਭੱਜ ਭ੍ਰਮਦ ਜੋ ਜਗ ਜੀਵਨ ਰਾਮ ਰਹਾਉ ਆਵਦਕ ਸੁਨਾ ਦਿਸੇ ਨ ਦਿਸੇ ਜਾਤ ਜੈ ਉਪਜੇ ਬਿਨਸੇ ਤਈ ਜੈਸੇ ਪਰਵਨ ਪਾਤ ਮਿਤਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੂ ਮਨ ਮੰਝ ਮੁਰਾਰ ਬਲਾਵਲ ਜਨਮ ਮਰਨ ਪਰਮ ਗਿਆ ਗੋਬਿੰਦ ਲਿਵਲਾਗੀ ਜੀਵ ਤੇ ਸੁਨ ਸਮਾਨਿਆ ਗੁਰਸਾਖੀ ਜਾਗੀਰਾ ਕਾਸੀ ਦੇ ਤੁਨ ਉਪਜੇ ਉਪਜੇ ਤੁਨ ਕਾਸੀ ਕਾ ਜਾਏ ਕਾਸੀ ਫੂਟੀ ਪੰਡਤਾ ਤੁਨ ਕਾ ਸਮਾਈ ਤ੍ਰਿਕਟੀ ਸੰਦ ਮੈਂ ਪੇਕਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਜ ਹਰੀ ਘਟ ਮਾਇਓ ਦਾਗੀ ਆਪ ਆਪ ਤੇ ਜਾਣਿਆ ਤੀਜ ਤੀਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਲਾਵਲ ਚਰਨ ਕਮਲ ਜਾ ਕੇ ਦੇਵ ਅਸੀ ਸੂ ਜਨ ਕਿਉ ਡੋਲੇ ਦੇਵ ਮਨ

ਮਲ ਇਸ ਮਾਨਸ ਹੋਈ ਹੋਏ ਪਨੀਰ ਭਗਵੰਤ ਭਜਨ ਦੀ ਆਵਤਾਰ ਦਾਰੇ ਸਭ ਦੋਈ ਧਨ ਸੋ ਗਾਉ ਧਨ ਸੋ ਠਾਉ ਧਨ ਪਨੀਤ ਕਟੰਬ ਸਭ ਲੋਈ ਜਿਨ ਪੀਆ ਸਾਰ ਰਸ ਤਜੀ ਆਨ ਰਸ ਹੋਏ ਰਸ ਮਗਨ ਡਾਰੇ ਵਿਖ ਖੋਏ ਪੰਡਤ ਸੂਰ ਸਤਰਪਦ ਰਾਜਾ ਭਗਤ ਬਰਾਬਰ ਹੋਰਨ ਕੋਈ ਜੈਸੇ ਪੁਰੇਣ ਪਾਤ ਰਹੇ ਜਲ ਸਮੀਪ ਭਾਨ ਰਵਦਾਸ ਜਨਮੇ ਜਗ ਹੋਈ ਰਾ ਬਾਣੀ ਸਦਨੇ ਕੀ ਰਾਗ ਬਲਾਵਲ ਕੀ ਓਹੰਕਾਰ ਸਤਿਪ੍ਰਸਾਦ ਨ੍ਰਿਪ ਕੰਨਿਆ ਕੇ ਕਾਰਨੇ ਇੱਕ ਪਿਆ ਭੇਖਦਾਰੀ ਕੁਮਾਰ ਦੀ ਸਵਾਰ ਧੀ ਵਾਗੀ ਪੈਜ ਸਵਾਰੀ ਤਾਵ ਗੁਣ ਕਹਾ ਜਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸਨ ਕਤ ਜਾਈਏ ਜੋ ਜਾਂਬੁਕ ਗਰਾਸੇ ਰਹਾਉ ਏਕ ਬੂੰਦ ਜਲ ਕਾ ਨਿਚਾ

ਚੌਪਦੀ ਮਹਲਾ ਚੌਥਾ ਘਰ ਪਹਿਲਾ ਜੀ ਮਨ ਚਿਤ ਆਸ ਰੱਖੀ ਹਰ ਉਪਰ ਤਾਂ ਮਨ ਚਿੰਦੇ ਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੋ ਜੀ ਵਰਤੀ ਪ੍ਰਭ ਘਾਲਿਆ ਕਿਸੇ ਕਾਇਕ ਤਿਲ ਨਾ ਗਵਾਈ ਹਰ ਦਿਸਕੀ ਆਸ ਕੀ ਜੇ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਿ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਔਰ ਕਹੂੰਗੀ ਕਿ ਜੇ ਸਾ ਨਿਫਲ ਆਸ ਵਰਤੀ ਜਾਇ ਰਹਾਉ ਜੋ ਦੀਸੇ ਮਾਇਆ ਮੋਹੂ ਕਟੰਬ ਸਭ ਮਤ ਦਿਸਕੀ ਆਸ ਲਗ ਜਨਮ ਗਵਾਈ ਇਨ ਕਹਿ ਕੇ ਸਾਥ ਨਹੀਂ ਕਹਾ ਕਰੇ ਬਪੜੇ ਇਨ ਕਾ ਵਾਹਿਆ ਕਿਸ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤ ਮੈਂ ਆਪਣੇ ਕੀ ਜੋ ਤੁਜ ਤਾਰੇ ਤੇਰਾ ਕਟੰਬ ਸਭ ਸਡਾਈ ਜੋ ਕਿਸੇ ਆਸ ਵਵਰ ਕਰੇ ਪਰਮਿਰਤੀ ਪਰਮਿਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਆਸ ਪਰਮਿਤਰੀ ਭਾਵ ਦੂਜਾ ਹੈ ਕਿਨ ਮੈਂ ਝੂਠ ਬਿੰਦ ਸਭ ਜਾਏ।

ਸੁਖ ਤਤਕਾਲ ਕਟਾ ਸਾ ਸੂ ਐਸਾ ਪ੍ਰਭ ਸੂੜ ਆਪਣੀ ਬਿਰਤਾ ਅਵਰਾ ਪਹਿ ਕਹੀ ਅਵਰਾ ਪਹਿ ਕਹਿ ਮਨ ਲਾਜ ਮਰਾਜਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀ ਸੇ ਮਨ ਮੇਰੇ ਤੇ ਆ ਸਭ ਆਪਣੇ ਸਵਾਈ ਮਲਾਜਾ ਜਿੱਦਾਂ ਦਿਨ ਉਨਕਾ ਸੁਆਓ ਏ ਨਾ ਆਵੇ ਤਿਤ ਦਿਨ ਨੇੜੇ ਕੂ ਨਾ ਟਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਜ ਉਪਕਰੇ ਦੁੱਖ ਸੁਖਾਸਾ ਤਿਸਕਾ ਪਰਵਾਸਾ ਕਿਉਂ ਕੀਜੇ ਮਨ ਮੇਰੇ ਜਵੰਤੀ ਅਵਸਰ ਰੱਖ ਨਾ ਸਕਾਸਾ ਹਰ ਜਪ ਮਦ ਗੁਰ ਉਪਦੇਸ਼ ਲੈ ਜਪੂ ਤਿਨੇ ਅੰਤਰ ਸਡਾਏ ਜਿਨਾ ਹਰ ਪ੍ਰੀਤ ਚਿਤਾਸਾ ਜਨ ਨਾਨਕੇ ਅੰਦਰ ਨਾਮ ਜਪੂ ਹਰ ਸੰਤੂ ਇਹੋ ਸੂਟਨ ਕਾ ਸਾਚਾ ਪਰਵਾਸਾ ਗੌਂਡ ਮਹਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਸੰਤਰ ਸਾਧ ਸੀਤਲ ਮਾਨ ਆਪਣਾ ਜੈਸੇ ਸਖਤ ਬਸੂਰ ਬਹੁ ਜਲਤਾ ਗੁਰਸੱਸ ਦੇਖੇ ਜਾ ਲਹਿ ਜਾਏ ਸਭ ਤਲਪਨਾ ਮੇਰੇ ਮਨ ਆਨੰਦਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰਾਖੇ ਸਬਟਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਪ੍ਰੀਤਮ ਤਿਨਗੇ ਚਰਨ ਮਲਹੁ ਹਰ ਦਸਣਾ ਸਬਦ ਪਛਾਣ ਰਾਮ ਰਾਮ ਰਸ ਪਾਉ ਉਤਮ ਸੰਤ ਭਾਇਉ ਵੱਡ ਵੱਡਣਾ ਤਿਸ ਜਨ ਗਈ ਵਡਿਆਈ ਹਰ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ ਤਿਸ ਜਿਸ ਕੇ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਆ ਸੋ ਸਦਾ ਧਿਆਏ ਨਿਤ ਹਰ ਨਿਤ ਕਰ ਜੁਰਨਾ ਜਨ ਨਾਨਕ ਕੋ ਹਰ ਦਾਨ ਇੱਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਏ ਚਰਨਾ ਗੌਂਡ ਮਹਲਾ ਚੌਥਾ ਜਿਤਨੇ ਸਾ ਬਾਦਸ਼ਾਹ ਮਰਾਵ ਸਰਕਦਾਰ ਚੌਧਰੀ ਸਭ ਮਿਥਿਆ ਝੂਠ ਪਾਓ ਦੂਜਾ ਜਾਣ

ਰਹਾਉ ਜਿਤਨੇ ਧਨਵੰਤ ਕਲਵੰਤ ਮਿਖਲ ਮਿਖ ਮਿਲਖਵੰਤ ਦੀ ਸੇ ਮਨ ਮੇਰੇ ਸਬਦ ਬਿੰਸ ਜਾਏ ਜਿਉ ਰੰਗ ਕੁਸਾਂ ਕੁਚਾਣ ਸਾਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗ ਹੈ ਚਾਰ ਵਾਰ ਦਰ ਗੈ ਪਾਵੈ ਤੂੰ ਮਾਨ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮਾ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੇ ਹਰਡ ਬੱਪੜਾ ਤਿਉਂ ਸਤ ਸੰਗਤ ਮਿਲਦ ਪਾਤਤ ਪ੍ਰਵਾਨ ਹੋ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਾਂ ਨਾਨਕ ਤਿੰਨ ਕਹੇ ਜਨ ਨਾਨਕ ਦਿਸ ਗਏ ਚਰਨ ਬਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਨ ਗੌਣ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਦੇ ਵਰਦੇ ਜਿਹਾ ਹਰ ਕਰਾਏ ਤੇ ਹਾ ਕੋ ਕਰਈ ਹੈ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਸੋ ਸਦਨੋ ਸਭ ਦੂਰ ਰੱਖ ਲਈ ਹੈ ਮੇਰੇ ਮਨ ਹਰ ਜਪ ਹਰ ਨਿਤ ਬੜਈ ਹਰ ਬਿਨ ਕੋ ਮਾਰ ਜਿਵਾਲ ਨਾ ਸਕੇ ਤਾਂ ਮੇਰੇ ਮਨ ਕਾਇਦ ਕੜਈ ਰਾਉ ਹਰ ਪ੍ਰਪੰਚ ਕੀਆ ਸਭ ਕਰਦੇ ਵਿੱਚ ਆਪੇ ਆਪਣੀ ਜੋਤ ਧਰਈ ਹਰ ਇੱਕ ਬੋਲੇ ਹਰ ਇੱਕ ਬੁਲਾਏ ਗੁਰਪੂਰੇ ਹਰ ਇੱਕ ਦਿਖਾਈਏ ਹਰ ਅੰਦਰ ਨਾਲੇ ਬਾਹਰ ਨਾਲੇ ਕਹ ਤਿਸ ਪਾਸੋਂ ਮਨ ਕਿਆ ਚੁਰਾਈਏ ਨੈ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਹੈ

ਇਸ ਗੌਂਡ ਮਹਲਾ ਚੌਦਾ ਹਰ ਦਾਸਨ ਕੋ ਮੇਰਾ ਮਨ ਬਹੁਤ ਤਪ ਤੇਜ ਤ੍ਰਿਖਾਵੰਤ ਬੈ ਨੀਰ ਮੇਰੇ ਮਨ ਪ੍ਰੇਮ ਲਗੂ ਅਰ ਤੀਰ ਅਮਰੀ ਬੇਦਨ ਸਾਰ ਪ੍ਰਭ।

ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾ ਇਲੇ ਪਾਵੋ ਦਾਨ ਸਦਾ ਦਸ ਪੇਕਾ ਮਿਲ ਨਾਨਕ ਦਾ ਦਸਾਇ ਲੇ ਰਾਹ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਏਕੇ ਓਹੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਵਾਜ ਬਰਤਨ ਕੋ ਸਭ ਕਿਸ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਰਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਉ ਜਨ ਕੀ ਰੰਗ ਅਨੇਕ ਪ੍ਰਕਾਰ ਉਪਤ ਪਾਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨ ਜਾਵੇ ਨਚਲ ਧਨੀ ਬੇਅੰਤ ਗੁਣਾ ਤਾਕ ਕੇਤਕ ਗਣੀ ਲਾਲ ਨਾਮ ਜਾਗੇ ਭਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤਪੁਰਖ ਜਾ ਕੋ ਹੈ ਨਾਉ ਮਿਟੇ ਕੂੜ ਅਗ ਨਿਮਖ ਜਸ ਗਾਉ ਬਾਲ ਸਕਾਈ ਭਗਤਨ ਕੋ ਮੀਤ ਪ੍ਰਾਣ ਉਧਾਰ ਨਾਨਕ ਤੁਚੀਤ ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਹੋਈ ਇਸ ਮਨ ਕਾ ਆਧਾਰ ਨਾਮੇ ਹੀ ਚਿਤ ਕੀਨੋ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟਾ ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰਸੰਗ ਧਿਆਨ ਰਾਹੁ ਨਾਮ ਹਮਾਰੇ ਜੀ ਗਏ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਤਲ ਸਾਮੈ ਨਾਮੋ ਡੀਠਾ ਨਾਮੇ ਦਰ ਗਏ ਮੁਖ ਉਜਲੇ ਨਾਮੇ ਸਗਲੇ ਕੁਲ ਉਧਰੇ ਨਾਮ ਹਮਾਰੇ ਕਾਰਜ ਸੀਤ ਨਾਮ ਸੰਗ ਮਨੁਆ ਗੀਰ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਵਨ ਜਾਵਨ ਰਹੇ ਗੁਰ ਪੂਰੇ ਮੇਲੇ ਗੁੰਦਾਸ ਕਹ ਨਾਨਕ ਸੁਖ ਸਹਿ ਨਿਵਾਸ ਗੌਂਡ ਮਹੱਲਾ ਪੰਜਵਾਂ ਹਨੁਮਾਨੇ ਕੋ ਜੋ ਦੇ ਤੁਮਾਰ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰਾਖਣ ਹਾਰ ਤਿਸ ਠਾਕਰ ਕੋ ਸਦਾ ਨਮਸਕਾਰ ਸੋ ਪ੍ਰਭ ਮਨ ਮਾਏ ਤੇ ਆਏ ਘਟਕਾਉ ਘਟ ਜਤ ਕਦੇ ਸਹਾਇ ਰਹਾਉ ਰੰਗ ਕਰਾਓ ਜਾ ਕੇ ਇੱਕ ਸਮਾਨ ਕੀਟ ਹੱਥ ਸਗਲ ਪੂਰਾਣ ਬੀਓ ਪੂਛਣਾ ਮਸਲ ਧਰੇ ਜੋ ਕਿਸ ਕਰੇ ਸੋ ਆਪੇ ਕਰੇ ਜਾ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਕਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰੇ

ਦੇਸਿਓ ਗੁਰਮਨ ਵਨਾਈ ਮਦਾਉ ਅੰਦਨ ਜਪੂ ਗੁਰੂ ਬਨਾਉ ਰਾਉ ਗੁਰ ਮੇਰਾ ਗਿਆਨ ਗੁਰ ਧਿਆਨ ਗੁਰ ਗੋਪਾਲ ਪੁਰਖ ਭਗਵਾਨ

ਸਗਲਨ ਸਦਾਰਾ ਗੁਰ ਪੂਰਾ ਪਾਈਏ ਵੜ ਪਾ ਗਏ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸਾਧਾ ਨਾ ਮੇਟੇ ਕੋਏ ਗੁਰ ਨਾਨਕ ਦਾ ਨਾਨਕ ਹਰ ਸੋਏ ਗੁਣ ਮਹਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਨਾਮ ਰਾਮ ਪ੍ਰਾਣ ਉਧਾਰ ਰਾਮ ਰਾਮ ਕੀਰਤਨ ਗਾਏ ਰਮਦ ਰਾਮ ਸਭ ਰਹਿ ਸਮਾਏ ਸੰਤ

ਉਤਪੁਜ ਅਖਿਲ ਕਰ ਜਗਤ ਵਿਆਏ ਤੀਨ ਗੁਣਾ ਕੇ ਸੰਗ ਰਚ ਰਸੇਨ ਕੋ ਸੂੜ ਉਪਰ ਜਨ ਬਸੇ ਕਰ ਕਰ ਭਜਨ ਲੀਏ ਸਡਾਏ ਸਕੇ ਜਿਸਕੇ ਸੇ ਤਿਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਂਡ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖੀ ਨੋ ਠਾਉ ਜਪ ਜਮ ਅਮਰਤ ਨਾਮ ਗਾਏ ਸੰਤ ਬਰਸਾ

ਸਹਿ ਸਮਾਧ ਸਾਂਥ ਨਾਂਦਰ ਏਕੋ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਕਰ ਕਿਰਪਾ ਜਾਕੂ ਮਤ ਦੇ ਆਠ ਪੈਰ ਪ੍ਰਭ ਹਰ ਪਪਕਾ ਨਾਉ ਲੇ ਜਾ ਕੇ ਅੰਦਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਕਾਸ਼ ਪਦ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਿਸਤਰੀਏ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਨਮਸਕਾਰ ਕਮਲ ਨਮਸਕਾਰ ਕਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਏ ਸਾਗਲ ਕੀ ਰੀਨਾ ਕਟਕਰ ਮਈਆ ਸਭ ਮੈਂ ਚੀਨਾ ਇਨ

ਸ਼ੁਕਰ ਪ੍ਰਸਾਰ ਸਨ ਗੁਰ ਸੋ ਪ੍ਰਸਾਨ ਭਏ ਵਡ ਭਾਗ ਵਡ ਪੈਰ ਗਾਈਏ ਗੋਬਿੰਦ ਤਾਨਮ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਾਵ ਹਰ ਗੁਣ ਰਾਮਦ ਭਏ ਆਨੰਦ ਪਰਮ ਪਵਨ ਬਖਸਾਂਦਾ ਘਰ ਘਰ ਭਾਜਨ ਸੇਵਾ ਲਾਏ ਜਨ ਮਨ ਦੁਖ ਮੇਟ ਮਲਾਏ ਕਰਮ ਧਰਮ ਹਿ ਤਤ ਗਿਆਨ ਸਤਸੰਗ ਜਪੀਏ ਹਰ ਨਾਮ ਸਾਗਰ ਤਾਰ ਬੋਹਿਤ ਪ੍ਰਭ ਸਾਰ ਚਰਨ ਅੰਤਰ ਜਾਮੀ ਪ੍ਰਭ ਕਾਰਨ ਕੰਨ ਰਾਖ ਲੀਏ ਆਪਣੀ ਕਿਰਪਾ ਧਾਰ

ਆਦਤ ਪਾਵਨ ਪ੍ਰਭ ਸਮਾਰੇ ਔਖਦ ਕੋਟ ਸਮਰ ਗੋਬਿੰਦ ਤੰਤ ਮੰਦ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਦਿਆਏ ਮਨ ਬੰਸ ਪੂਰਨ ਬਲ ਪਾਏ ਕਨਕਾਰ ਸਮਰੱਥ ਦਿਆਰ ਸਰਬਨਧਾਨ ਮਹਾਂ ਵਿਚਾਰ

ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬੈਲਾਇਣ ਰਹਾਉ ਨਾਰਾਇਣ ਸਭ ਮਾਇ ਨਿਵਾਸ ਨਾਰਾਇਣ ਘੜ ਘੜ ਪ੍ਰਕਾਸ ਨਾਰਾਇਣ ਕਹਿਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਉਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਰਾਇਣ ਨਾਰਾਇਣ ਦੰਦ ਭਾਨੇ ਡਾਇਣ ਨਾਰਾਇਣ ਸਤ ਸਤਭਗ ਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਤ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਹੁਤ ਗੋਚਰ ਗੁਰ ਮਿਲ ਲਹੀ ਨਾਰਾਇਣ ਊਟ ਨਾਨਕ ਦਾਸ ਗਈ ਗੌਂਡ ਮਹੱਲਾ ਪੰਜਵਾਂ ਜਾਕੋ ਰਾਕੇ ਰਾਕਣ ਹਾਰ ਤਿਸਕਾਂਗ ਕਰੇ ਨਿਰੰਕਾਰ ਰਾਵ ਮਾਤ ਕਰਮ ਹੈ ਅਗਨ ਨਾ ਜੋਹੇ ਕਾਮ ਕ੍ਰੋਧ ਲੋਭ ਮੋਹ ਨਾ ਪੋਹੇ ਸਾਧ

ਨਾਸ ਦੁਸੋ ਨਾ ਸਮੀਦ ਨਾ ਸਾਰਕ ਨਾ ਇਸ ਸੋਗ ਸਭ ਕਿਸ ਕਾ ਇਹ ਕਰਨ ਯੋਗ ਨਾ ਸ ਬਾਪ ਨਾ ਇਸ ਮਾਇਆ ਇਹੋ ਪਰੰਪਰ ਹੁਦਾ ਪਾਪੁਨ ਕਾ ਇਸ ਲੇਪ ਨਾ ਲਾਗੇ ਘਟਕਣ ਅੰਦਰ ਸਦੀ ਜਾਗੇ ਤਿੰਨ ਗੁਣਾ ਇੱਕ ਸਖਤੋ ਪਾਇਆ ਮਹਾ ਮਾਇਆ ਤਾ ਕੀ ਸਾਇਆ ਸਾਲ ਦੇ

ਸਾਧੂ ਜਨਗੀਰ ਕਰੇ ਰਵਾਲ ਕਾਮ ਕ੍ਰੋਧ ਸ ਤਨ ਤੇ ਜਾਏ ਰਾਮ ਰਤਨ ਵਸੇ ਮਨ ਆਏ ਸਫਲ ਜਨਮ ਤਾਗਾ ਪ੍ਰਵਾਨ ਪਰ ਨਿਕਟ ਕਰ ਜਾਣ ਭਾਏ ਪਾਦ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਚਰਨ ਕਮਲ ਜਨ ਕਾ ਉਧਾਰ ਗੁਣ ਗੋਬਿੰਦ ਰਹੋ ਸੱਜ ਵਪਾਰ ਦਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾ ਗੌਣ ਅਟ

ਸੰਤ ਜਪੇ ਗੁਰਦੇਵ ਭਗਵੰਤਾ, ਸੰਗਤ ਕੇ ਮੁਖ ਉਜਲ ਪਾਏ, ਸਗਲ ਥਾਨੰਦ ਕੇ ਗਾਏ, ਸਾ ਸਾਜਨ ਸਦਾ ਸਲਾਹੇ, ਪਰਮ ਗੁਰ ਬੇ ਪਰਵਾਹੇ, ਸਗਲ ਪੈ ਮਿਟੇ ਜਾ ਕੀ ਸਾਰਨ, ਆਨੰਦ ਕੁਮਾਰ ਪਾਏ ਸਭ ਧਾਰਨ, ਜਨ ਕੀ ਨਿੰਦਾ ਕਰੇ ਨ ਕੋਏ, ਜੋ ਕਰੇ ਸੋ ਦੁਖੀਆ ਹੋਏ, ਆਠ ਪੈਰ ਜਾਨ ਏਕ ਦੇ ਆਏ, ਜਮੂਆ ਜਾ ਕੇ ਨਿਟ ਨ ਜਾਏ, ਜਨ ਨਰਵੈਰ ਨਿੰਦਕ ਹੰਕਾਰੀ, ਜਨ ਪਾਲ ਮਨ ਨਿੰਦਕ ਵੇਕਾਰੀ, ਗੁਰ ਕੈ ਸਹਿਕ ਸਤਿਗੁਰੂ ਤੇ ਆਇਆ, ਜਨ ਉਪਰੇ ਨਿੰਦਕ ਨਰਕ ਪਾਇਆ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੇ ਹਰਦੁਆਰੇ।

ਕਬੀਰ ਸੂਸਾ ਘਟ ਬੋਲੇ, ਭਰਿਆ ਹੋਏ ਸੋ ਕਬ ਨਾ ਡੋਲੇ। ਗੌਂਟ ਨਰੂ ਮਰੇ ਮਨਾਰ ਕਾਮ ਨ ਆਵੇ, ਪਸ਼ੂ ਮਰੇ ਦਸ ਕਾ ਸਵਾਰੇ। ਆਪਣੇ ਕਰਮ ਕੀ ਗਤ ਮੈਂ ਕਹਿ ਜਾਨੋ, ਮੈਂ ਕਹਿ ਜਾਨੋ ਬਾਬਾ ਰੇ ਰਾਹੋ। ਹਾਂਡ ਜਲੇ ਜੈਸੇ ਲੱਕੜੀ ਕਾ ਤੂ ਲਾ ਕੇ, ਜਲੇ ਜੈਸੇ ਘਾਸ ਕਾ ਪੂਲਾ। ਕਹ ਕਬੀਰ ਦਾ ਬੀ ਨਾਰ ਜਾਗੇ, ਜਮਕਾ ਡੰਡ ਮੂੰਡ ਮੈਂ ਲਾਗੇ। ਗੌਂਟ ਆਕਾਸ ਗਗਨ ਪਤਾਲ ਗਗਨ ਹੈ, ਚੌ ਦਿਸ ਗਗਨ ਰਹਾਈ ਲਈ। ਆਨੰਦ ਮੂਲ ਸਦਾ ਪਰਕੋਤਮ, ਘੱਟ ਬਿਨਸੇ ਗਗਨ ਨਾ ਜਾਈ ਲਈ। ਮੋਹੇ ਬਰਾਗ ਪੈ

ਕਬੀਰ ਰਾਮ ਨਾਮ ਨਾ ਸੋਡੋ ਸਜੇ ਹੋਏ ਸੋ ਹੋਏ ਰੇ ਰਾ ਗੌਂਡ ਬਾਣੀ ਕਬੀਰ ਜੀ ਉਹ ਕੀ ਕਰ ਦੂਜਾ ਕੇ ਉਹ ਹੰਕਾਰ ਸੁਖ ਪ੍ਰਸਾਰਾ ਪੂਜਾ ਬਾਂਧ ਬਿਲਾ ਕਰ ਡਾਰਿਓ ਆਦੀ ਕਰੂ ਮੂੰਡ ਮੈਂ ਮਾਰਿਓ।

ਪਰਾ ਸੰਤ ਕੀਨਾ ਬਾਦ ਪੂਟ ਕੁੰਚਰ ਕੋ ਦੀਨਾ ਕੁੰਚਰ ਪੂਟ ਲੈ ਲੈ ਨਮਸਕਾਰੇ ਬੂਜੀ ਨਹੀਂ ਕਾਜੀਆਂ ਦੇ ਆਰੇ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੁਣ ਨਾ ਆਇਓ ਮਨਸ ਮਾਨਸ ਨਾ ਆਇਓ ਦੇਉ ਨਾ ਆਇਓ ਜਦੀ ਕਹਾ ਵੈਸੇ ਨਾ ਆਇਓ ਜੋਗੀ ਨਾ ਵ ਧੂਤਾ ਨਾ ਆਇਓ ਸਮਾਏ ਨਾ ਕਾਹੂ ਪੂਤਾ ਆਇਆ ਮੰਦਰ ਮੈਂ ਕਿਉਂ ਕੌਣ ਵਸਾਈ ਤਾਂ ਕੇ ਅੰਤ ਨਾ ਜਾ ਕੋ ਉਪਾਈ

ਗੁਰ ਪ੍ਰਸਾਦ ਮੈਂ ਡਗਰੂ ਪਾਇਆ ਜੀਵਨ ਮਰਨ ਤੂੰ ਮਟਵਾਇਆ ਕੋ ਕਬੀਰੇ ਰਾਮ ਕੀ ਅੰਸ ਜਾਸ ਕਾਗਦ ਪਰ ਮਿਟੇ ਨਾ ਮਾਨਸ ਗੁਆਂਢ ਟੂਟੇ ਤਾਗੇ ਨਗੁੱਟੀ ਪਾਨ ਦੁਆਰ ਉੱਪਰ ਚੁਕਲਾ ਹੋਵੇ ਕਾਨ ਕੂਚ ਬਰ ਚਾਰੇ ਬੂਏ ਫਾਲ ਆ ਮੁੰਡੀਆ ਸਰ ਚੜਵੋ ਕਾਲ ਮੁੰਡੀਆ ਸਗਲੋ ਦਰਬ ਖੋਏ ਆਵਦ ਜਾਤ ਨਾਕ ਸਾਰ ਹੋਈ ਰਾਹ ਤੁਰੀ ਨਾਰ ਕੀ ਸੋਡੀ ਬਾਤ ਆਰਾਮ ਨਾਮ ਵਾਕਾ ਮਨ ਰਾਤਾ ਲੜਕੀ ਲੜਕਨ ਕਹਿ ਬੁਨਾਹੇ ਮੁੰਡੀਆ ਅੰਦਰ ਜਾ ਧਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਤਾਟ ਇੱਕ ਦੋਏ ਬਾਟ ਹਮ ਕੋ ਸਾਬਨ ਨੂੰ ਖਾਟ ਮੂੰਡ ਪਲੋਸ ਕਮਰ ਬਾਦ ਪੋਤੀ ਹਮ ਕੋ ਚਾਬਨ ਕੋ ਰੋਟੀ ਮੁੰਡੀਆ ਮੁੰਡੀਆ ਹੂਏ ਕਹੇ ਮੁੰਡੀਆ ਬੁੜਤ ਕੀ ਟੇਕ ਸੋਨੇ ਅੰਦਲੀ ਲੋਈ ਬੈ ਪੀਰ ਇਨ ਮੁੰਡੀਆਂ ਭਾਜੇ ਸਨ ਕਬੀਰ ਗੌਂਡ ਖਸਮ ਮਰੇ ਤੋਂ ਨਾ ਨਾ ਰੋਵੇ ਉਸ ਰਖਵਾਰਾ ਔਰ ਉਹ ਹੋਵੇ ਰਖਵਾਰੇ ਕਾ ਹੋਏ ਬਨਾਸ ਆਗੇ ਨਰਕ ਇਹਾਂ ਭੋਗ ਬਨਾਸ ਏਕ ਸੁਹਾਗਣ ਜਗਤ ਪਿਆਰੀ ਸਗਲ ਜੀ ਜੰਦ ਕੀ ਨਾਰੀ ਰਾਹ ਸੁਹਾਗਣ ਗੱਲ ਸੋਏ ਹਾਰ ਸੰਤ ਕੋ ਬਿਖ ਬਿਕਸੇ ਸੰਸਾਰ ਘਰ ਸਿਗਰ ਪਰ ਬਹਿ ਪਖਿਆਰੀ ਸੰਤ ਕੀ ਡਿਟਕੀ ਪਰੇ ਬੇਚਾਰੀ ਸੰਤ ਪਾਗ ਵੇ ਪਾਸੇ ਪਰੇ ਗੁਰਪ੍ਰਸਾਦੀ ਮਾਰੋ ਡਰੇ ਸਾਗਤ ਕੀ ਪਿੰਡ ਪਰਾਇਣ ਹਮਕੋ ਦ੍ਰਿੜ ਪਰੇ ਤ੍ਰਿਖਡਾਇਣ ਹਮ ਤਿਸਕਾ ਬਹੁ ਜਾਣਿਆ ਭੇਉ ਜਬ ਹੋਏ ਕਿਰਪਾਲ ਮਿਲੇ ਗੁਰਦੇਉ ਕਹ ਕਬੀਰ ਅਬ ਪਾ ਬਾਰ ਬਰੀ ਸੰਸਾਰ ਕੇ ਅੰਚਲ ਲਰੀ ਗੌਣ ਗ੍ਰਹਿ ਸਉ ਬਾ ਜਾ ਕੈ ਰੇ ਨਾਹੇ ਆਵਦ ਬਈਆ ਖੁਦੇ ਜਾਹੇ ਵਾਕੇ ਅੰਦਰ ਨਹੀਂ ਸੰਦੋਗ ਬਿਨ ਸੁਹਾਗਣ ਲਾਗੇ ਦੋਗ ਧਨ ਸੁਹਾਗਣ ਮਾਂ ਪਵੀਤ ਤਵੇ ਤਪੀਸ ਦੋਲੇ ਚੀਤਾ ਰਾਹੋ ਸੁਹਾਗਣ ਕਰਪਨ ਕੀ ਪੂਤੀ ਸੇਵਕ ਤਜ ਜਗਤ ਸੰਸੂਤੀ ਸਾਧੂ ਕੈ ਠਾਡੀ ਦਰਬਾਰ ਸਨ ਤੇਰੀ ਮੁਕੁਨ ਸਦਾਰ ਸੁਹਾਗਣ ਅਤ ਸੁੰਦਰੀ ਪਗ ਨੇਵਰ ਸਨਕ ਸਨ ਹਰੀ ਜੋ ਲਗ ਪ੍ਰਾਣ ਤਉ ਲਗ ਸੰਗੇ ਤਾਏ ਨਾਏ ਤਾਂ ਚਲੀ ਬੇਗ ਉੱਠ ਨੰਗੇ ਸੁਹਾਗਣ ਵਾ ਭਵਨ ਤ੍ਰੈ ਲੀਆ ਦਸ ਅਟਮ ਪੁਰਾਣ ਤੀਰਥ ਦਸ ਗੀ ਆਹ ਬ੍ਰਾਹਮਣ ਬਿਜਨ ਮੇਸਰ ਬੇਦੇ ਬੜੇ ਭੂਤ ਰਾਜ ਐਸੇ ਦੇ ਸੁਹਾਗਣ ਰਵਾ ਨ ਪਾਰ ਪਾਂਚ ਨਾਦ ਕੈ ਸੰਗ ਬਿਦਵਾਰ ਪਾਂਚ ਨਾਦ ਕੇ ਮਿਟਵੇ ਫੂਟੇ ਕੋ ਕਬੀਰ ਗੁਰ ਕਿਰਪਾ ਸੂਟੇ ਗੌਣ ਜੈਸੇ ਮੰਦਰ ਮੈਂ ਬਲ ਹਰ ਨਾ ਠਾਰੇ ਨਾਮ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਜਾਰੋ ਤੈਸੇ ਜੋ ਰਾਮ ਨਾ ਚੇਤੇ ਤਨ ਮਨ ਰਮਦ ਰਹੇ ਮੈਂ ਖੇਤੇ ਰਾਵ ਜੈਸੇ ਹਲ ਹਰ ਬਿਨਾ ਜੀਵੀ ਨਾ ਬੋਈਏ ਸੂਤ ਬਿਨਾ ਕਿਸ ਮਨੀ ਪਰੋਈਏ ਕੁੰਡੀ ਬੈਨ ਕਿਆ ਗੰਢ ਜੜਾਈਏ ਸਾਧੂ ਬੈਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ

ਮਨ ਕੋ ਕੂਟੇ ਮਨ ਕੂਟੇ ਤੋ ਜਮਦੇ ਸੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਕਤ ਨਹੀਂ ਪਾਵੇ ਕੂਟਨ ਕੈਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਏ ਵਿਚਾਰ ਰਾਹ ਨਾਚਨ ਸੋਏ ਜੋ ਮਨ ਸੋ ਨਾਚੇ ਝੂਠ ਨਾ ਪਤੀ ਹੀ ਹੈ।

ਸੋ ਬਜਾਰੀ ਯਮ ਗੁਰਮਾਨੇ ਤਸ ਕਰ ਸੋਏ ਜੇ ਤਾਤ ਨਾ ਕਰੇ ਇੰਦਰੀ ਕੇ ਜਤਨ ਨਾਮ ਉਚਰੇ ਕੌ ਕਬੀਰਾਮ ਐਸੇ ਲੱਖਣ ਧੰਨ ਗੁਰਦੇਵ ਅਤ ਧਰੂਪ ਚੱਕਣ ਗੌਂਡ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕੌਣ ਟਹਿਕੇ ਵੋ ਧੰਨ ਸੰਤ ਜਿਨ ਅਸੀਂ ਜਾਣੀ ਤਿਨ ਕੋ ਮਿਲ ਬਹੁ ਸਾਰੰਗ ਪਾਣੀ ਆਦਿ ਪੁਰ ਕਿਤੇ ਹੋਏ ਅਨਾਦ ਜਪੀਏ ਅਨਾਮ ਅਨ ਕੇ ਸਾਧ ਰਾਹੁ ਜਪੀਏ ਨਾਮ ਜਪੀਏ ਅਨ ਅਬੇ ਕਰ ਸੰਗ ਨੀਕਾ ਵਨ ਅੰਨੇ ਬਾਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ ਸੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਉਰੰਡ ਜਗ ਮੈਂ ਬਾਤੇ ਦੂਧਾ ਧਾਰੀ ਗੁਪਤੀ ਕਾਵੇ ਗਟਕਾ ਸਾਰੀ ਅੰਨੇ ਬਿਨਾ ਨਾ ਹੋਏ ਸੁ ਕਾਲ ਤਜੀ ਅਨ ਨ ਮਿਲੇ ਗੋਪਾਲ ਕਹੁ ਕਬੀਰਾ ਮੈਂ ਐਸੇ ਜਾਣਿਆ ਧੰਨ ਅਨਾਦ ਠਾਕਰ ਮਨ ਮਾਨਿਆ ਰਾਹ ਗੌਂਡ ਬਾਣੀ ਨਾਮ ਦੇਵ ਜੀ ਕੀ ਘਰ ਪਹਿਲਾ ਕੇ ਓ ਅੰਗਾਰ ਪ੍ਰਸਾਦ ਅਸਮੇਧ ਜਗਨੇ ਤੁਲਾ।

ਚਤਰ ਪੜ ਤਹਾ ਸਗਲ ਧਰਮ ਸਿੱਧਾ ਗੁਰ ਗਿਆਨ ਦ੍ਰਿੜੀ ਦ੍ਰਿੜ ਤਹਾ ਖਟ ਕਰਮ ਸਹਿਤ ਰਹਿਤਾ ਸੇਵਾ ਸਖਤ ਬਸੰਬਾ ਦਿੰਗ ਮਨ ਸੂਟ ਸੂਟ ਸਗਲ ਭੇਦਿੰਗਾ ਸਿਮਰ ਸਿਮਰ ਗੋਬਿੰਦ ਨਾ ਭਜ ਨਾਮਾ ਤਰਸ ਭਵ ਸਿਧਿੰਗ ਕੌਂਟ ਨਾਥ ਭ੍ਰਮੇ ਜੈ ਸਿਮਰ ਗਾਏ ਪ੍ਰੰਤ ਜੇ ਵਾਕੋ ਧਿਆਨ ਜਾਏ ਸੀ ਰਾਮ ਸੀ ਰੂ ਰਾਮ ਸੂਟ ਚਿਤ ਅੰਤ ਨਾ ਫੇਰੂ ਰਾਹੋ ਜਿਉ ਮੀਨਾ ਹੀਰੇ ਬਸੀ ਵਾਰਾ ਸੋਨਾ ਗਾ ਗੜਦੇ ਹੀਰੇ ਸੁਨਾਰਾ ਜਿਉ ਬਿਖਈ ਹੀਰੇ ਪਰ ਨਾਰੀ ਕੌਡਾ ਡਾਰਦ ਹੀਰੇ ਜੁਆਰੀ ਜੈ ਜੈ

ਜੀ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਾ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰ ਜਾਤ ਗੁਲ ਹਰੀ ਸੋ ਹਰ ਅੰਧਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਰਹਾਓ ਹਰ ਹਰ ਨਾਕਸ ਹਰੇ ਪਰਾਨ ਅਜਾ ਮਲ ਕੀਓ ਬੈਕੁੰਠੇ ਥਾਨ ਸੁਆ ਪੜਾਵਤ ਗਨਿਗਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤ ਨਾ ਦਰੀ ਬਾਲ ਖਾਤਨੀ ਕਪਟੈ ਪਰੀ ਸਿਮਰਨ ਦ੍ਰੋਪਦ ਸੁਤ ਉਧਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣੇ ਨਾਮਾ ਐਸੋ ਹਰੀ ਜਾ ਜਪਤ ਪੈ ਅਪਦਾ ਟਰੀ ਗੌਂਡ ਪੈਰੋ ਪੂਤ ਸੀਤ ਲਾਤਾਵੇ ਕਾ ਖਰ ਬਾਹਨ ਉਹ ਛਾਰ ਉਡਾਵੇ ਹਾਂ ਤੋਂ ਇੱਕ ਰਮਈਆ ਲੈ ਹੋਂ ਆਨ ਦੇ ਬਦਲਾਵ ਨ ਦੈ ਹੋਂ ਰਹਾਓ ਸਿਵ ਸਿਵ ਕਰਤੇ ਜੋ ਨਰ ਤਿਆਵੇ ਬਰਦ ਚੜੇ ਡੌਰੂ ਢਮਕਾਵੇ ਮਹਾ ਮਾਈ ਕੀ ਪੂਜਾ ਕਰੇ ਨਰ ਸੈ ਨਾਰ ਹੋਏ ਅਵਤਰੇ ਤੂੰ ਕਈਅਧ ਹੀ ਆਦ ਭਵਾਨੀ ਮੁਕਤ ਕੀ ਬਰਿਆ ਕਹਾਂ ਛਪਾਨੀ ਗੁਰਮਤਿ ਰਾਮ ਨਾਮ ਗੋਮੀਤਾ ਪ੍ਰਣਵੇ ਨਾਮਾ ਅਯੋਗੇ ਗੀਤਾ ਬਿਲਾਵਲ ਗੌਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ ਰਹਾਓ ਪਾਂਡੇ ਤੁਮਰੀ ਗਈ ਤ੍ਰਿਲੋ ਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਿਦੋ ਤੌਲੇ ਬਲਤ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਖਰਖਾ ਨਾ ਪਾਕਾ ਵਾਕਾ ਲੜਕਿਆ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰ ਕੀ ਜੋਈ ਗਵਾਈ ਥੀ ਹਿੰਦੂਅਨ ਕਾ ਅੰਨਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇ ਹੋਰਾ ਮੁਸਲਮਾਨ ਮਸੀਤ ਨਾਮੇ ਸੇਈ ਸੇਵਿਆ ਜਹ ਦੇਹਰਾ ਨਾਮ ਸੀਤ ਰਾ ਗੌਣ ਬਾਣੀ ਰਵਿਦਾਸ ਜੀ ਯੋਗੀ ਹਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੇ ਸੰਸਾਰ ਬਿਨ ਮੁਕੰਦ ਤਨ ਹੋਏ ਓਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਣੰਗ ਜਪ ਮੁਕੰਦ ਮਸਤਕ ਨੀਸਾਨੰਗ ਸੇ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਥਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਈ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾਲੀ ਨੇ ਕੀਟ ਦਾਸ ਕਹੋ ਰਵਿਦਾਸ ਅਬ ਤਿਸਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੌਂਡ ਜੇ ਹੋ ਅੜਸੜ ਤੀਰਤ ਨਾਵੇ ਜੇ ਉਹ ਦੁਆਦਸ ਸਿਲਾ ਪੁਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਸਾ ਬਿਰਥਾ ਜਾਵੇ ਸਾਧਗਾ ਨਿੰਦਕ ਕੈ ਸੈ ਤਰੈ ਸਰ ਪਰ ਜਾਨੋ ਨਰਖ ਹੀ ਪਰੇ ਰਹਾਓ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾ ਸਿਗਾਰ ਸਮੇਤ ਸਗਲੀ ਸਿਮਰਤ ਸ਼੍ਰਵਣੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ ਜੇ ਉਹ ਅਨਿਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਣਾ ਸੰਡ ਕਰੇ ਨਿੰਦ ਬੋ ਜੋਨੀ ਹੰਡ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹਿ ਰਵਿਦਾਸ ਪਾਪੀ ਨਰਕ ਸਿਧਾਰਿਆ ਰਾਮ ਕਲੀ ਮਹਿਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕੋਈ ਪੜਤਾ ਸਹਿਸਕ੍ਰਿਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਗੇ ਤਿਸੇ ਧਿਆਨ ਅਭੀ ਕਭੀ ਕਿਛ ਨਾ ਜਾਣਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਣਾ
ना जाना हरे मेरी कवन गते हम मूर्ख ज्ञान शरण प्रभ तेरी कर कृपा राखो मेरी लाज पते रहाओ कबूं जेड़ा ऊब चढ़त है कबूं जाए प्याले लोभी जेड़ा थिर न रहत है चारे कुंडा पाले मरण लिखाए मंडल में आए जीवन साजे माई एक चले हम देखो स्वामी पाए बलंती आई ना किसी का मीत ना किसी का पाई ना किसे बाप ना माई प्रणत नानक जे तू देवे अंते होए सखाई राम कली महला पहला सर्व जो तेरी पसर रही सर्व जो तेरी पसर रही जय जय देखा तै नर हरि जीवन तलब निवार स्वामी अंध कूप माया मन गाड़िया क्यों कर उतरो पार स्वामी रहाओ जय पीतर कट पीतर बस्या बाहर काहे नाही तिन की सार करे नित साहिब सदा चिंत मन माही आपे नेड़ा आपे दूर आपे सरबरिया परपूर सतगुर मिले अंधेरा जाए जय देखा तहरिया समाए अंतर सहसा बाहर माया नैनी लागस बाणी प्रणत नानक दासन दासा प्रताप है गा प्राणी राम कली महला पहला जिद दर वसे कवन दर कहिए दरा पितर दर कवन लहे जिस दर कारण फिरा उदासी सो दर कोई आए कहे किन विद सागर तरिए जीव त्यान है मरिए रहाओ दुख दरवाजा रो रखवाला आसान दे साधो पट जड़े माया जल खाई पानी कर बांध्या सब के आसन पूरक रहे किन्ते नाम अंत न जान्या तुम सरना ही और हरे ऊंचा नहीं कहना मन में रहना आपे जाने आप करे जब आशा देसा तब ही क्यों कर एक कहे आशा पीतर रहे निराशा त्यो नानक एक मिले इन बिद सागर तरिए जीव त्या यूं मरिए रहो दूजा राम कली महला पहला सुरत शब्द साखी मेरी सिंगी बाजे लोक सुने पत चोली मंगन कहताई पीखिया नाम पड़े बाबा गोरख जा गए गोरख सो जिन गोए उठा ली करते बार न लागे रहाओ प्राणी प्राण पवंद बंद राखे चंद सूरज मुख दिए मरण जीवन को तरती दीनी एते गुण विसरे सिद्ध साधक अर जोगी जंगम पीर पुरस बहुतेरे जे तिन मिला त कीरत आखा तामन सेव करे कागत लून रहे कृत संगे पानी कमल रहे ऐसे भगत मिले जन नानक तिन जम क्या करे राम कली महला पहला सुन माचिंद्रा नानक बोले वसगत पंच करे नह डोले ऐसी जुगत जोग को पाले आप तरे सगले कुल तारे सो दूत ऐसी मत पावे ऐनिस सुन समाध समावे रहाओ बिखिया पाए भगत पै चले होवे सो तृप्त संतोख अमुल ध्यान रूप हो आसन पावे सच नाम ताड़ी चित लावे नानक बोले अमृत बानी सुन मछिंद्रा औद निशानी आशा मैं निराश वलाए नेचो नानक करते पहाए प्रणत नानक अगम सुनाए गुर चेले की संद मिलाए दीख्या दारू भोजन खाए छह दर्शन की सोजी पाए राम कली महला पहला हम डोलत बेड़ी पाप परी है पवन लगे मत जाई सनमुख सिद्ध पेटन को आए नेचो दे वड़ियाई गुर तार तार नहारिया दे भगत पूरन अविनाशी हाँ तुझको बलिहारिया रहाओ सिद्ध साधक जोगी अर जंगम एक सिद्ध जिनी त्याया परसत पैस जत्ते स्वामी अखर जिनको आया जप तप संजम करम न जाना नाम जपी प्रभ तेरा गुर परमेसर नानक पेट्यो साचे शब्द निवेरा राम कली महला पहला सुरती सुरत रलाइए एत तन कर तुल्हा लंघ जेत
ਅੰਤਰ ਪਾਏ ਤਿਸੇ ਤੂੰ ਰੱਖ ਐ ਨਿਸ ਦੀਵਾ ਬਲੇ ਅਥਕ ਐਸਾ ਦੀਵਾ ਨੀਰਤ ਰਾਏ ਜਿਤ ਦੇਵੇ ਸਭ ਸੋਜੀ ਪਾਏ ਰਹੋ ਹੱਚੀ ਮਿੱਟੀ ਸੋਜੀ ਹੋਏ ਤਾਕਾ ਕੀਆ ਮਾਣੇ ਸੋਏ ਕਰਨੀ ਤੇ ਕਰ ਚੱਕੋ ਟਾਲ ਐਥੇ ਓਥੇ ਨਿਭੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਬਿਰਲਾ ਬੂਝੇ ਕੋਏ ਤਿਤ ਕੜ ਦੀਵਾ ਨੇ ਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਹੂ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਨ ਲੋਏ ਖਤਰੀ ਬ੍ਰਹਿਮਨ ਸੂਦ ਕੀ ਵੈਸ ਨਿਰਤ ਨ ਪਾਇਆ ਗਨੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹਿਲਾ ਪਹਿਲਾ ਤੁਧਨੋ ਨਿਵਨ ਮਨਨ ਤੇਰਾ ਨਾਉ ਸਾਚ ਭੇਟ ਬੈਸਨ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਨ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਹਿ ਸਾਚਾ ਸੋਏ ਰਹੋ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵੇ ਮੰਗਤ ਜਨ ਚਾਓ ਪਾਢੇ ਪਾਓ ਪਵੇ ਤਿਤ ਆਏ ਤੁਰਤੈ ਛੋੜੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰੇ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਿਕਾਰ ਕਹੇ ਮੰਗਤ ਜਨ ਮੰਗਤ ਮਨ ਨਾ ਪਾਇਆ ਸਹਿ ਕੀਆਂ ਗੱਲ ਦਰ ਗੱਲਾਂ ਦਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਨ ਬੁਝੇ ਬਿਧ ਜਾਣੇ ਉਤਬੁਝ ਚਲਤ ਆਪ ਕਰ ਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਓ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਅਰ ਉਸਨ ਸੀਤ ਬਿਧ ਸੋਈ ਤਾਂ ਕੀ ਗਤਮਿਤ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦ ਲਿਵਲਾਈ ਰਾਮ ਕਲੀ ਮਹਿਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦ ਵਿਚਾਰੀ ਸੋ ਹਰ ਜਨ ਹਰ ਪ੍ਰਭ ਪਾਵੇ ਐਨਿਕ ਭਗਤ ਕਰੇ ਦਿਨ ਰਾਤੀ ਲਾਜ ਛੋਟ ਹਰ ਕੇ ਗੁਣ ਗਾਵੇ ਰਾਓ ਤੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤੈਂ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੇ ਆਪ ਗਿਆ ਪੋ ਪਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹਿਲਾ ਪਹਿਲਾ ਛਾਦਨ ਭੋਜਨ ਮਾਂਗਦ ਪਾਗੇ ਖੁਦਿਆ ਦੁਸ਼ਟ ਜਲੇ ਦੁਖ ਆ ਗਏ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮੁਖ ਭਗਤ ਪਾਵੇ ਜਨ ਖੋਈ ਜੋਗੀ ਜੁਗਤ ਸਹਿਜ ਕਰ ਵਾਸੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਪੀਖਿਆ ਪਾਏ ਸ਼ਬਦ ਤ੍ਰਿਪਤਾ ਸੇ ਰਹਾਓ ਪੰਚ ਬੈਲ ਗੜੀਆ ਦੇ ਥਾਰੀ ਰਾਮ ਕਲਾ ਨਿਭੇ ਪਤ ਸਾਰੀ ਤਰ ਤੂਟੀ ਗਾਡੋ ਸਿਰ ਪਾਰ ਲੱਕਰੀ ਬਖਰ ਜਰੀ ਮੰਜ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੇ ਨਿਰੰਕਾਰੀ ਸਹਿਜ ਗੋਡਾ ਬੰਧਨ ਤੇ ਝੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਣ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹੋ
ਤ੍ਰੇਤੇ ਇੱਕ ਕਲ ਕੀ ਨੀ ਦੂਰ ਪਾਖੰਡ ਵਰਤਿਆ ਹਰ ਜਾਨਨ ਦੂਰ ਗੁਰਮੁਖ ਬੂਜੈ ਸੋ ਜੀ ਹੋਈ ਅੰਤਰ ਨਾਮ ਵਸੇ ਸੁਖ ਹੋਈ ਦੁਆਪਰ ਦੂਜੇ ਦੁਵਿਧਾ ਹੋਏ ਪਰਮ ਪੁਲਾਨੇ ਜਾਣੇ ਦੋਏ ਦੁਆਪਰ ਤਰਮ ਦੁਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ ਕਲ ਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰੂ ਪੇਠੇ ਨਾਮ ਉਧਾਰ ਸਭ ਯੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੇ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਤਿਹਾਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹਿਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵੜ ਭਾਗ ਹੋਵੇ ਵੜ ਭਾਗੀ ਤਾਂ ਹਰ ਹਰ ਨਾਮ ਤਿਆਵੇ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੇ ਸਦ ਪ੍ਰਾਣੀ ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤ ਹਰ ਹਰ ਨਾਮ ਸਮਾਣੀ ਰਹੋ ਹੀਰਾ ਰਤਨ ਜਵੇ ਹਰ ਮਾਣਕ ਬੋ ਸਾਗਰ ਭਰਪੂਰ ਕੀਆ ਜਿਸ ਵੜ ਪਾਗ ਹੋਵੇ ਵੜ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਰਤਨ ਜਵੇ ਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਦਿਖਲਾਇਆ ਪਾਗ ਹੀਨ ਮਨਮੁਖ ਨਹੀਂ ਲਿਆ ਤਿੰਨ ਓਲੇ ਲਾਖ ਛਪਾਇਆ ਮਸਤਕ ਪਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੇ ਤਨ ਤਨ ਗੁਰਮਤ ਹਰ ਪਾਏ ਰਾਮ ਕਲੀ ਮਹਿਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਹਰ ਨੀ ਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁਧ ਪਾਈ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਨੇ ਕਹੈ ਸੋ ਮੁਕਤਾ ਰਾਮ ਜਪਤ ਸੋਹਾਏ ਰਾਓ ਜੇ ਵੜ ਪਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਪੇਟਾਏ ਦਰਸ਼ਨ ਸੰਤ ਦੇਹ ਕਰ ਕਿਰਪਾ ਸਭ ਦਾਲਤ ਦੁਖ ਲੈ ਜਾਏ ਹਰ ਕੇ ਲੋਗ ਰਾਮ ਜਨਨੀ ਕੇ ਪਾਗਹੀਨ ਨ ਸੁਖਾਏ ਜਿਉਂ ਜਿਉਂ ਰਾਮ ਕਹੇ ਜਨ ਉਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਾਹੀ ਨਹੀਂ ਪਾਏ ਹਰ ਕੇ ਸਖਾ ਸਖਾਏ ਜੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਪਾਏ ਦਇਆ ਦਇਆ ਕਰ ਰਾਖੋ ਹਰ ਜਿਉ ਹਮ ਦੀਨ ਤੇਰੀ ਸਰਨਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ ਮਿਲਾਏ ਰਾਮ ਕਲੀ ਮਹਿਲਾ ਚੌਥਾ ਹਰ ਕੇ ਸਖਾ ਸਾਧ ਜਨਨੀ ਕੇ ਤਿਨ ਉਪਰ ਹਾਥ ਬਤਾਵੇ ਗੁਰਮੁਖ ਸਾਧ ਸਹੀ ਪ੍ਰਪਾਏ ਕਰ ਕਿਰਪਾ ਆਪ ਮਿਲਾਵੇ ਰਾਮ ਮੋਖੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੇ ਲੋਗ ਰਾਮ ਜਨ ਉੱਤਮ ਮਿਲ ਉੱਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵੇ ਸੇਵਡ ਪਾਗੀ ਰਿਦ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬੋ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੈ ਪਾਵੇ ਹੂੰ ਕਾਟੋ ਕਾੜ ਬਾੜ ਸਿਰ ਰੱਖੋ ਜਿਤ ਨਾਨਕ ਸੰਤ ਚੜਿਆਵੇ ਰਾਮ ਕਲੀ ਮਹਿਲਾ ਚੌਥਾ ਜੇ ਵੜ ਭਾਗ ਹੋਵੇ ਵੜ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਵੜ ਭਾਗੀ ਤਿਤ ਨਵਾਈਏ ਰਾਮ ਮੋਕੋ ਹਰ ਜਨ ਕਾਰੇ ਲਾਈਏ ਹੋਂ ਪਾਣੀ ਪੱਖਾਂ ਪੀਸੋਂ ਸੰਤ ਆਗੇ ਪਗ ਮਲ ਮਲ ਤੁਰ ਮੁਖ ਲਾਈਏ ਰਾਓ ਹਰ ਜਨ ਵੜੇ ਵੜੇ ਵੜ ਊਚੇ ਜੋ ਸਤਿਗੁਰ ਮੇਲ ਮਿਲਾਈਏ ਸਤਿਗੁਰ ਜੇ ਵੜ ਅਵਰ ਨ ਕੋਈ ਮਿਲ ਸਤਿਗੁਰ ਪੁਰਖ ਧਿਆਈਏ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਇੱਕ ਆਪਣੇ ਸਵਾਏ ਆਏ ਬਹਰ ਗੁਰ ਆਗੇ ਜੋ ਬਗਲ ਸਮਾਧ ਲਗਾਈਏ ਬਗਲਾ ਕਾਗ
बगला काग नीच की संगत जाय करंग बिखु मुख लाये नानक मेल मेल प्रभ संगत मिल संगत हंस कराये। राम कली महला चौथा सतगुरु दया करो हर मेलो मेरे प्रीतम प्राण हर राया हम चेरी होए लगे गुरु चरणी जिन हर प्रभ मार्ग पंथ दिखाया। राम मैं हर हर नाम मन पाया मैं हर बिन अवर न कोई बेली मेरा पिता माता हर सखाया रहाओ मेरे एक खिन प्राण ना रहे बिन प्रीतम बिन देखे मरे मेरी माया तन तन वडपा गुर सरनी आए हर गुर मिल दर्शन पाया मैं अवर न कोई सूझे बूझे मन हर जप जपो जपाया नाम हीन फिरे से नकटे तिन कस कस नक बढ़ाया मोको जग जीवन जीवाल लै स्वामी रिद अंतर नाम वसाया नानक गुरु गुरु है पूरा मिल सतगुरु नाम ध्याया। राम कली महला चौथा सतगुरु दाता वड़ा वड़ पुरख है अजित मिलिए हर उर तारे जी दान गुरु पूरे दिया हर अमृत नाम समारे। राम गुर हर हर नाम कंठ तारे गुरमुख कथा सुनी मन पाई तन तन वड़ पाग हमारे रहो कोट कोट ते तीस त्यावे ताका अंत ना पावे पारे हृदय काम कामनी मांगे रिद मांगे हाथ पसारे हर जस जप जप वड़ा वडेरा गुरमुख रखो उरतारे जे वड़ पाग होवे ता जपिए हर पौ जल पारि उतारे हर जन निकट निकट हर जन के हर राखे कंठ जन तारे नानक पिता मता है हर प्रभ हम बारक हर प्रतबारे। राग राम कली महला पंजवां कर पहला एक ओंकार सतगुर प्रसाद कृपा करो दीन के दाते मेरा अवगुण अवगुण न बिचारो कोई माटी का क्या तोप है स्वामी मानस की गदे ही मेरे मन सतगुरु सेव सुख होई जो इच्छे सोई फल पावो फिर दुख न व्यापे कोई राहो काचे पाड़े साज निवाजे अंतर ज्योत समाई जैसा लिखत लिखिया तुर करते हम तैसी किरत कमाई मन तन थाप किया सब अपना एहो आवन जाना जिंदी आसोचित न आवे मोह अंध लपटाना जिनकी आसोई प्रभ जाने हर का महल अपारा भगत करी हर के गुण गावा नानक दास तुम्हारा। राम कली महला बनवा पवो चरना तल ऊपर आवो ऐसी सेव कमावो आपस ते ऊपर सब जानो तो दरगह सुख पावो संतो ऐसी कथो कहानी सुर पवित्र नर देव पवित्रा खिन बोलो गुरमुख बाणी राहो परपन छोड़ सहज कर बैसो झूठा कहो न कोई सतगुरु मिलो नवे निध पावो इन बिद तत बिलोई परम चुकावो गुरमुख लिव लावो आत्म चीनो पाई निकट कर जानो सदा प्रभाजर किस्यों करो बुराई सतगुरु मिलिए मार्ग मुक्ता सहजे मिले स्वामी तन तन से जन जिनी कल मैं हर पाया जन नानक सतगुर वाणी। राम कली महला बजवा आवत हरख न जावत दुखा नह व्यापे मन रोगनी सदा आनंद गुरु पूरा पाया तो उतरी सगल बियोगनी ऐ बिद है मन जोगनी मोह सोग रोग लोग ना व्यापे तै हर हर हर रस भोगनी रहो सुरग पवित्रा मिरत पवित्रा प्याल पवित्र अलोगनी आज्ञाकारी सदा सुख पुंचे जत कत पेखो हर गुणी न शिव शक्ति जल नहीं पवना तह आकार नहीं मेदनी सतगुरु जोग का तहां निवासा जय अविगत नाथ अगम तनी तन मन हर का तन सब हर का हर के गुण हो क्या अग्नी कहो नानक हम तुम गुरु खोई है अम्भे अम्ब मिलोगनी। राम कली महला पंजवा त्रै गुण रहत रहे निरारी साधक सिद्ध न जाने रतन कोठड़ी अमृत संपूर्ण सतगुर के खा जाने
अचरज किछ कहन न जाए, बस्त अगोचर पाई रहो। मोल नहीं कुछ करने जोगा, क्या को कहे सुनावे। कथन कहन को सो जी नाई, जो पेखे तिस बनयावे। सोई जाने करने हारा, कीता क्या बेचारा। अपनी गत मित आपे जाने, हर आपे पूर भंडारा। ऐसा रस अमृत मन चाख्या, तृप्त रहे आघाई। को नानक मेरी आशा पूरी, सतगुर की सरनाई। राम कले महला पंजवा, अंगीकार किया प्रभु अपने। बैरी सगले सादे, जिन बैरी है जग लूटिया। ते बैरी ले बादे, सतगुरु परमेश्वर मेरा। अनिक राज भोग रसमाणी, नौ जपी परवासा तेरा। रहाओ चीत न आवस दूजी बाता, सिर ऊपर रखवारा। बेपरवात रहत है स्वामी, एक नाम के आधारा। पूर्ण होए मिलियो सुखदाई, ऊन न काही बाता। तत सार परम पद पाया, छोड़ न कथू जाता। बरन न साको जैसा तू है, साचे अलख पारा। अतुल अथा अडोल स्वामी, नानक कसम हमारा। राम कली महला मजवा, तू दाना तू अब चल तू ही। तू जात मेरी पाती, तू ओडोल कदे डोले नाही। ता हम कैसी ताती, एक है एक है एक तू ही। एक एक है तू राया, तो कृपा ते सुख पाया। रहो तू सागर हम हंस तुम्हारे, तुम मैं माणक लाला। तुम देवो तिल शंख न मानो, हम पूछे सदा निहाला। हम बारक तुम पिता हमारे, तुम मुख देवो खीरा। हम खेले सब लाड लड़ावे, तुम सद गुनी गहीरा। तुम पूरण पूर हे संपूर्ण, हम की हम भी संग अघाए। मिलत मिलत मिलत मिल रहया, नानक कहन न जाए। राम कली महला पंजवा, कर कर ताल पखावज नैनो। माथे वजे रबाबा, करनो मद बासुरी बाजे। जेवा तुन आगाजा, निरत करे कर मनवा नाचे। आने कुगर सजा, राम को नृत्यकारी। पेखे पेखन हार दयाला, जेता साज सिगारी। रहो आखार मंडली तरन सबाई, ऊपर गगन चंदोआ। पवन विचोला करत इकेला, जलते ओपत होवा। पंच तत् कर पुत्रा कीना, कीर्त मिलावा होवा। चंद सूरज दोए जरे चरागा, चौ कुंड पीतर राखे। दस पातो पंच संगीता, एक पीतर साथे। पिन पिन होए पाव दिखावे, सबु निरारी पाखे। कर कर निरत होवे दिन राती, कट कट बाजे तूरा। एक नचावे एक पवावे, एक आए जाए होए पुतूरा। कहो नानक सो बहुर न नाचे, जिस गुर पेटे पूरा। राम कली महला बनवा, ओंकार एक तुन एक है राग अलापे। एका देसी एक दिखावे, एको रहा ब्यापे। एका सुरत एका ही सेवा, एको गुरते जापे। पलो पलो रे कीर्तनिया, राम रमा रामा गुन गाओ। छोड़ माया के तंद सुहाओ, रहो। पंच बचित्र करे संतों का, सात सुरा ले चाले। बाजा मान तान तजताना, पाओ न बीगा काले। फेरी फेर न होवे कभी, एक शब्द बंद पाले। नार दिनार हर जान अधूरे, कुंगर खड़क त्याग विसूरे। सहज आनंद दिखावे पावे, एह नृत्यकारी जन्म न आवे। जे को अपने ठाकुर पावे, खोट मत एह कीर्तन गावे। सा संगत की जा वो टेक, कहो नानक तिस कीर्तन एक। राम कली महला मजवा, कोई बोले राम राम कोई खुदाए। कोई सेवे गोसैया कोई अलाए, कारण करन करीमा कृपा तार।

ਪ੍ਰੀਤ ਬਹੁ ਪਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸਚਾ ਤਨ ਲਾਹੇ ਤੋਟ ਨਾ ਵਿਆ ਖੁਟ ਭੰਡਾਰ ਨਾਨਕ ਭਗਤ ਸੋਏ ਹਰ ਦੁਆਰ ਰਾਮ ਕਲੀ ਮਹਿਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਚ ਤੋੜ ਨਾਵੇ ਅੰਤ ਨਹੀਂ ਹਰ ਪਾਰਾ ਵਾਰ ਰਹੋ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁਨ ਸਮਾਦ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸਟ ਕਰਤ ਤੈ ਹਰਕ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਵਹਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹਲਾ ਪੰਜਵਾਂ ਮਹਿਮਾ ਨ ਜਾਏ ਬੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇ ਅੰਧ ਆਪਣੀ ਗਤ ਆਪ ਜਾਣੇ ਸੁਨ ਸੁਨ ਅਵਰ ਵਖਾਣੇ ਰਹੋ ਸੰਕਰਾ ਨਹੀਂ ਜਾਣੇ ਬੇਵ ਖੋਜਦ ਹਾਰੇ ਦੇਵ ਦੇਵਿਆ ਨਹੀਂ ਜਾਣੇ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਛੋਰੇ ਆਵੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਨ ਸਾਚੀ ਸਾਕੀ ਸੋ ਬੋਲੇ ਜੋ ਪੇਖੇ ਆਕੀ ਨਹੀਂ ਲੇਪ ਤਿਸ ਪੁੰਨ ਪਾਪ ਨਾਨਕਾ ਪ੍ਰਭ ਆਪੇ ਆਪ ਰਾਮ ਕਲੀ ਮਹਿਲਾ ਬੰਜਵਾ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀਂ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿੰਦੂ ਜਾ ਅਵਰ ਨ ਕੋਈ ਪੂਲੋ ਚੂਕਰ ਪ੍ਰਭ ਤੇਰੇ ਰਹੋ ਰਿੱਧ ਨ ਬੁੱਧ ਨ ਸਿੱਧ ਪ੍ਰਗਾਸ ਬਿਖੇ ਬਿਆਤ ਕੇ ਗਾਵ ਮੈਂ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਨ ਸੁਨ ਜੀਵੋ ਮਨ ਮੈਂ ਮਨ ਇਹ ਬਿਸਰਾਮ ਪਾਪ ਕਢਨ ਪ੍ਰਭ ਤੇਰੋ ਨਾਮ ਤੂੰ ਅਗਨਤ ਜੀ ਕਾ ਦਾਤਾ ਜਿਸੇ ਜਨਾਵੇ ਤਿੰਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਅਰਾਧੇ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਹਾਇ ਮੇਰਾ ਮਿਹਰਵਾਨ ਰਾਮ ਕਲੀ ਮਹਿਲਾ ਪੰਜਵਾਂ ਰਾਖਨ ਹਾਰ ਦਿਆਲ ਕੋੜ ਪਾਵ ਖੰਡੇ ਨਿਮਕ ਖਿਆਲ ਸਗਲ ਅਰਾਧੇ ਜੰਤ ਮਿਲੀਏ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹੋ ਤਾ ਕੀ ਗਈ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਮੈਂ ਪਏ ਆਨੰਦ ਤਾਰਨ ਤਾਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉਚੇ ਤੇ ਉਚੇ ਅਪਾਰ ਸੋ ਮਤ ਸਾਰ ਜਿਤ ਹਰ ਸਿਮਰੀ ਜੇ ਕਰ ਕਿਰਪਾ ਜਿਸ ਆਪੇ ਦੀਜੇ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਰਾਮ ਕਲੀ ਮਹਿਲਾ ਮੰਜਵਾ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸੇ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀਂ ਜਾਣੇ ਕੋਏ ਸਤਿਗੁਰ ਨਿਰੰਜਨ ਸੋਏ ਮਾਨੁਕਾ ਕਰ ਰੂਪ ਨ ਜਾਨ ਮਿਲੀ ਨਿਮਾਣੇ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰ ਆਸਾ ਸਭ ਲਾਏ ਹਰ ਕਾ ਨਾਮ ਮਾਗ ਨਿਧਾਨ ਤਾਂ ਦਰ ਗਏ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਏਹਾ ਭਗਤ ਸਾਰ ਤਤ ਸਤਿਗੁਰ ਪਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹਿਲਾ ਮੰਜਵਾ ਹੋਵੇ ਸੋਈ ਪਲ ਮਾਨ ਆਪਣਾ ਤਾਜ ਅਭਿਮਾਨ ਦਿਨ ਰੈਨ ਸਵਾ ਗੁਣ ਗਾਓ ਪੂਰਨ ਸਵਾਓ ਆਨੰਦ ਕਰ ਸੰਤ ਹਰ ਜਾਪ ਛਾੜ ਸਿਆਨ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਓ।